ਪੁਸਤਕ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਨਾਚਤ ਕਿਰਤ ਮੋਰ ਬਾਦਰ ਕਰਤ ਕਰਨ ਬਾਦਰ ਕਰਤ ਮੋਰ ਦਾਮਨੀ ਅਨੇਕ ਭਾਵ ਕਰਿਓ ਹੀ ਕਰ ਅਕਾਲ ਪੁਰਖ ਦੀ ਸਤਿਗੁਰੂ ਜੀ ਨੇ ਵਾਹਿਗੁਰੂ ਦੀ ਉਸਤਤ ਕੀਤੀ ਹੈ ਆਓ ਇਹ ਪਾਵਨ ਸ਼ਬਦ ਰਾਗ ਮੀਆਂ ਮਲਾਰ ਦੇ ਵਿੱਚ ਇੱਕ ਦੇ ਵਿੱਚ

ਪਤ ਦੇ ਵਿੱਚ ਸ਼ਬਦ ਹੋਰ ਰਾਗ ਕਾਫੀ ਦੇ ਵਿੱਚ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਤੋਂ ਬਹੁਤ ਕੁਛ ਲਾ ਜਬ ਨਹੀਂ ਆਓ ਨੇੜੇ ਆਓ ਕਾਫੀ ਰਾਗ ਦੇ ਵਿੱਚ।

0: ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You're listening to SikhNet Radio, broadcasting live Gurbani Kirtan 24 hours a day from around the world.

0: ਪੇਕਾ ਇਹ ਫੁੰਡਾ ਖਾਏ ਚਲੇ ਅਥਾਉ ਤਿਨਾ ਪੇਕਾਈ ਕਾ
1: ਜਲ ਤਜੀਆਂ ਪੂਰੀਆਂ ਲਓ ਆਕਾਰਾ ਕਾ ਓ ਜੀ ਅੱਖੇ ਸੋ ਤੂੰ ਜਾਣੇ ਤਿਨਾ ਤੇਰੀ ਸਾਰ
2: ਨਾਨਕ ਭਗਤਾ ਪੁਖ ਸਲਾਨ ਸਚਨਾਮ ਆਦਾਰ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਰਹੇ।

0: ਸੂਰ
1: ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ
0: ਚੜ
1: ਪਵੇ ਗਿਆ
0: ਨਾਨਕ
1: ਜਿਲ ਨਾਨਕ ਜਿਲ ਕਰਤੇ ਕਰਨਾ ਕੀਆ ਸੋ ਜਾਣੇ
0: ਕਰਤਾਰ
1: ਸੋ ਜਾਣੇ ਕਰਤਾਰ
0: ਸੋ ਜਾਣੇ ਕਰਤਾਰ ਬਹੁਤੀ ਮੈਨ ਸਤਿਗੁਰ ਕਿਨੇ ਨਾ ਪਾਇਓ ਮੈਨ ਸਤਿਗੁਰ ਕਿਨੇ ਨਾ ਪਾਇਓ ਸਤਿਗੁਰ ਜਾਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮੈਨ ਸਦਾ ਮੁਕਤ ਹੈ ਜਿਨ ਵਿੱਚੋ ਮੋਰ ਚੁਕਾਇਆ ਉਹ ਤਵੇਂ ਵਿਚਾਰ ਹੈ ਜਿਨ ਸੱਚੇ ਸੋਚ ਤਲਾਇਆ ਜਗ ਜੀਵਨ ਦਾਤਵਾਇਆ ਦਾਤਵਾਇਆ ਦਾਤਵਾਇਆ
2: ਸਤਿਗੁਰ ਜਾਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮੈਨ ਸਦਾ ਮੁਕਤ ਹੈ।

0: ਪਰਿਓ ਰਾਮਦਾਸ
1: ਹਰਿ ਜੀਓ ਨਾਮ
0: ਪਰਿਓ ਰਾਮਦਾਸ
1: ਹਰਿ ਜੀਓ ਨਾਮ ਪਰਿਓ ਰਾਮ ਦੀਨ ਦਿਆਲ ਕਿਰਪਾਲ ਸੁਖ ਸਾਗਰ
2: ਸਰਬ
1: ਸਰਬ ਕਟਾ
0: ਪਰ ਪੂਰੀ ਰਹਿ
1: ਇਕਤ ਸੁਨਤ ਸਦਾ ਹੈ ਸੰਗੇ
0: ਇਕਤ ਸੁਨਤ ਸਦਾ ਹੈ ਸੰਗੇ
1: ਮੂਰਖ ਜਾਣਿਆ ਤੁਰੀ ਨੇ
0: ਹਰ ਬੇ ਅੰਤ ਹੋ ਮਿਤ ਕਰ ਵਰਨੋ
1: ਕਿਆ ਜਾਣੋ
0: ਕੈਸੋ ਰੇ
1: ਕਿਆ ਜਾਣੋ
0: ਕੈਸੋ ਰੇ

ਆਪ ਜੀ ਦੇ ਅਨੰਦ ਸੇਵਕ ਇੱਥੇ ਹੀ ਖਿਮਾ ਦੇ ਜੱਜ ਖਨ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਬੁਲਾਉਣੀਆਂ ਹੋਣਗੀਆਂ। ਦਾਸਾਂ ਵੱਲ ਬੇਨਤੀ ਹੈ, ਆਪ ਜੀ ਦੇ ਚਰਨਾਂ ਵਿੱਚ ਕਾਫੀ ਆਏ ਹਾਂ, ਬੇਅੰਤ ਬੁਲਾਉਣੀਆਂ ਹੋਣਗੀਆਂ, ਫੁੱਲਾਂ ਦੀ ਫੁੱਲਾਂ ਚੁੱਕਣ ਦੀ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਮੁਆਫ਼ ਕਰਨੀਆਂ, ਫਿਰ ਦਾਤਾਰ ਕਰੀ ਸਮਾਂ ਬਖਸ਼ੇ ਦਾਸ ਸਾਹਿਬ ਜੀ ਦੇ, ਆਪ ਜੀ ਦੀ ਕਦਮ ਬੋਸ਼ੀ ਕਰਨਗੇ, ਫਿਰ ਦੁਬਾਰਾ ਫਤਿਹ ਬਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭਾਈ ਗੁਰਦਾਸ ਜੀ ਲਿਖਦੇ ਹਨ ਸੁਧ ਬੁੱਧੀ ਦੀ ਐਸੇ ਮਹਾਨ ਦਰਸ਼ਨ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾਮ ਮੋਹੀ ਦੇਖ ਮੈਂ ਤਾਂ ਆਪਣਾ ਆਪ ਹੀ ਭੁੱਲ ਗਈ ਹਾਂ ਦਰਸ਼ਨ ਸੁਪਨੇ ਉਹ ਵੀ ਭਈ ਕਹੋ ਕੀ ਦਾਇਨ ਚਲਾ ਉੱਤਮ ਸਖੀ ਮੱਧਮ ਨੂੰ ਕਹਿੰਦੀ ਭੈਣੇ ਮੈਨੂੰ ਸੁਪਨੇ ਚ ਰਾਤੀ ਸਾਈ ਮਿਲੇ ਮੱਧਮ ਸਖੀ ਕਹਿੰਦੀ ਫਿਰ ਕਹੋ ਕੀ ਨਾ ਅੰਚਲਾ ਉਸਦਾ ਅੰਚਲ ਕਿਉਂ ਨਾ ਪਕੜ ਲਿਆ ਸੁਪਨੇ ਉਹ ਵੀ ਭਈ ਕਹੋ ਕੀ ਨਾ ਅੰਚਲਾ ਉਸਦਾ ਦਾਮਨ ਕਿਉਂ ਨਾ ਪਕੜ ਲਿਆ ਉਹਨੂੰ ਜਾਣ ਕਿਉਂ ਦਿੱਤਾ ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ ਸੁੰਦਰ ਪੁਰਖ ਵਿਰਾਜਤ ਉਹ ਇਤਨਾ ਸੁੰਦਰ ਸੀ ਇਤਨੇ ਜਲਾਲ ਵਾਲਾ ਸੀ ਸੁੰਦਰ ਪੁਰਖ ਵਿਰਾਜਤ ਪੇਖ ਮਨ ਪੰਛ ਦਾ ਮੈਨੂੰ ਆਪਣੇ ਆਪ ਦੀ ਸੁਧੀ ਜਿਸ ਵੇਲੇ ਮਿਲਿਆ ਸਾਈ ਮੈਨੂੰ ਸੁਧ ਬੁੱਧੀ ਪੁਰਖ ਮੁੱਲੇ ਸ਼ਾਹ ਨੇ ਵੀ ਦੇਖਿਆ ਜਦ ਇਸ਼ਕ ਨਿਵਾਸ ਚ ਨੀਤੀ ਆ ਇਸ਼ਕ ਦਿਨ ਪਿਆਰ ਜਦ ਇਸ਼ਕ ਨਿਵਾਸ ਚ ਨੀਤੀ ਆ ਕੀ ਮੰਦਿਰ ਤੇ ਕੀ ਮਸੀਦੀ ਇੱਥੇ ਚੀਜ਼ਾਂ ਦੀ ਕੋਈ ਕਮੀ ਸੀ ਹਕੀਕਤ ਤੋਂ ਪਿਆਰ ਹੈ ਪਿਆਰ ਨਹੀਂ ਤਾਂ ਮੰਦਿਰ ਚ ਹੀ ਘੱਟੀ ਉਜਾੜ ਦਾ ਕੋਈ ਨਾ ਮਸਜਿਦ ਚ ਵੀ ਮੱਥੇ ਟੇਕਣ ਦਾ ਕੋਈ ਹਕੀਕਤ ਪਿਆਰ ਬੁੱਲੇ ਸ਼ਾਹ ਲਿਖਦਾ ਜਦ ਇਸ਼ਕ ਨਿਮਾਜ਼ ਚ ਗੀਤੀ ਕਿਆ ਮੰਦਿਰ ਤੇ ਕਿਆ ਮਸੀਤੀ ਫਿਰ ਜਦ ਯਾਰ ਨੇ ਆਣ ਦੀਦਾਰ ਦਿੱਤਾ ਯਾਰ ਕੋ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਨੂੰ ਆਪਣਾ ਯਾਰ ਕੇ ਸੁਣ ਯਾਰ ਹਮਾਰੇ ਸੱਚ ਯਾਰ ਕਹਿੰਦੇ ਪਿਆਰੇ ਜਿਹਦੇ ਨਾਲ ਬਹੁਤਾ ਪਿਆਰ ਜੇ ਫਲਾਣਾ ਆਦਮੀ ਉਹ ਮੇਰਾ ਯਾਰ ਸਭ ਤੋਂ ਸ਼੍ਰੋਮਣੀ ਪਿਆਰ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਯਾਰ ਕਹਿੰਦੇ ਬੁੱਲਾ ਲਿਖਦਾ ਹੈ ਜਦ ਯਾਰ ਨੇ ਆਣ ਦੀਦਾਰ ਦਿੱਤਾ ਇਸ਼ਕ ਦਾ ਸਿਜਦਾ ਕੀਤਾ ਯਾਰ ਸਾਹਮਣੇ ਆ ਕੇ ਖੜੋ ਗਿਆ ਫਿਰ ਹੋਇਆ ਕੀ ਬੁੱਲੇ ਨੇ ਕਮਾਲ ਕੀਤਾ ਕਹਿੰਦਾ ਜਦ ਯਾਰ ਨੇ ਆਣ ਦੀਦਾਰ ਦਿੱਤਾ ਗੱਲ ਦੱਸਣੀ ਨਹੀਂ ਜਿਹੜੀ ਬੀਤੀ ਉਹ ਦੱਸਣ ਵਾਲੀ ਜੇ ਕੋਈ ਦੱਸਦਾ ਫਿਰਦਾ ਹੈ ਤਾਂ ਗਲਤ ਬਾਬਾ ਜੀ ਬਚਨ ਕਰਦੇ ਸਨ ਕਈ ਐਸੇ ਲੋਕ ਮੈਂ ਤੁਹਾਨੂੰ ਰੱਬ ਮਿਲਾ ਦੇਣਾ ਮੈਂ ਰੱਬ ਹਾਂ ਨਰਮ ਖਾਰ ਬਾਬਾ ਜੀ ਬਚਨ ਕਰਦੇ ਸਨ ਝੂਠ ਬੋਲਿਆ ਜਿੱਥੇ ਮੈਂ ਉੱਥੇ ਤਾਂ ਰੱਬ ਹੁੰਦਾ ਹੀ ਨਹੀਂ ਆਕਰੋਸ਼ ਮੈਂ ਤੋਂ ਵਿਛੋੜਾ ਹੈ ਕਿਉਂ ਭਾਈ ਜੇ ਤੂੰ ਕਹਿੰਦਾ ਹੈ ਤਾਂ ਮੈਂ ਨਿਰੰਕਾਰ ਮਿਲਾ ਦਿੰਦਾ ਮੈਂ ਨਿਰੰਕਾਰ ਅਦੋ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਾ ਜਿਹੜਾ ਕਹਿੰਦਾ ਮੈਂ ਜਾਣੀ ਮੇਰੀ ਬੜੀ ਬਿਰਤੀ ਲੱਗਦੀ ਕੁਛ ਨਹੀਂ ਉਹ ਤਾਂ ਅਣਜਾਣ ਉਹਦੇ ਗੁਰਮਤ ਨੂੰ ਸਮਝਿਆ ਹੀ ਨਹੀਂ ਸੋ ਅਜਾਨ ਕਹੇ ਮੈਂ ਜਾਣਾ ਜਾਣ ਆਰ ਨਾ ਛਾਣਾ ਕਿਸੇ ਮਹਾਤਮਾ ਨੇ ਬਾਬਾ ਧੰਨ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕੀਤੀ
ਬਾਬਾ ਜੀ ਮੈਂ ਸੁਣਿਆ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਖਿਆਤ ਦਰਸ਼ਨ ਹੁੰਦੇ ਆ। ਬਾਬਾ ਜੀ ਕਹਿਣ ਲੱਗੇ ਮਹਾਂਪੁਰਸ਼ ਜੇ ਹਾਂ ਕਹਿੰਦੇ ਆ ਤਾਂ ਹਉਮੈ ਆਉਂਦੀ ਹੈ, ਕੀ ਪਤਾ ਹੁੰਦੇ ਹੀ ਹੋਣਗੇ ਆਪਸ ਚ ਹੀ ਵਾਰ ਦੁਰਾਈ ਪਾਈ ਹੈ। ਮੈਂ ਮੇਰੀ ਨੇ ਦਿੱਤੀ ਤੈਨ ਇਸ, ਮੈਂ ਮੇਰੀ ਨੇ ਇਸ ਵਾਹਿਗੁਰੂ ਤੋਂ ਦੂਰ। ਇਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਨਹੀਂ ਹੈ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਮੇਲ। ਜਬ ਹਮ ਹੋਤੇ ਮੈਂ ਵਿੱਚ ਫਿਰਦਾ ਹੈ ਤੋ ਤੂੰ ਨਹੀਂ ਆਏ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ, ਜਿੱਥੇ ਤੂੰ ਦਾ ਪ੍ਰਕਾਸ਼ ਹੋ ਜਾਏਗਾ ਉੱਥੇ ਮੈਂ ਨਹੀਂ। ਬਾਬਾ ਜੀ ਨੇ ਫਿਕਰ ਕੀਤਾ ਕੀ ਪਤਾ ਹੁੰਦੇ ਹੀ ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ। ਬਾਬਾ ਜੀ ਸੱਚਖੰਡ ਵਿੱਚ ਲੈ ਗਏ, ਸਾਹਮਣੇ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀ, ਲੋਕਾਂ ਪੁੱਛੋ ਆਹ ਗੁਰੂ ਨਾਨਕ ਬੈਠੇ, ਮੈਨੂੰ ਨਹੀਂ ਦਿਸਦਾ। ਬਾਬਾ ਜੀ ਕਹਿਣ ਲੱਗੇ ਪੜ੍ਹਾਈ ਤੋਂ ਬਗੈਰ ਕੋਈ ਚੀਜ਼ ਨਹੀਂ ਮਿਲਦੀ, ਆਖੋ ਜਿਤਨੇ ਤੱਕ ਪੜ੍ਹਾਈ ਨਾ ਪੜ੍ਹੀ। ਬੱਚਾ ਜੇ ਪੜ੍ਹਾਈ ਪੜ੍ਹੇਗਾ ਤਾਂ ਆਲਮ ਬਣੇਗਾ, ਅੱਖਾਂ ਉਹੀ ਹੈਰਨਗੀਆਂ। ਪਰ ਹੁਣ ਇਲਮ ਬੜਾ ਚੰਗਾ ਲੱਗ ਰਿਹਾ ਹੈ, ਉਹਨੇ ਮਾਸਟਰ ਦੀ ਸੰਗਤ ਤੋਂ ਗੁਰਮੁਖ ਦੀ ਪੜ੍ਹਾਈ ਪੜ੍ਹ ਕੇ, ਅਸੀਂ ਉਹ ਪੜ੍ਹਦੇ ਨਹੀਂ ਹਾਂ, ਨਿਤਨੇਮ ਕਰਦੇ ਨਹੀਂ, ਬਾਣੀ ਨਾਲ ਜੁੜਦੇ ਨਹੀਂ, ਜੀ ਮੈਨੂੰ ਦਰਸ਼ਨ। ਬਾਬਾ ਜੀ ਨੇ ਪ੍ਰਸ਼ਨ ਕੀਤਾ ਸਾਖਿਆਤ ਗੁਰੂ ਵਿੱਚ ਮਹਾਂਪੁਰਸ਼, ਪਰ ਇਹ ਨਹੀਂ ਕਹਿਣਾ ਦਰਸ਼ਨ ਮੈਂ ਤੇ ਤੂੰ ਦਾ ਮੇਲ, ਗੱਲ ਦੱਸਣੀ ਨਹੀਂ ਜਿਹੜੀ ਬੀਤੀ। ਇਹ ਦਰਸ਼ਨ ਹੀ ਐਸੇ, ਇਹ ਦਰਸ਼ਨ ਦਰਸ਼ਨ ਪੇਖਤ ਮੈਂ ਜੀਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਅੱਜ ਉਹਨਾਂ ਦਰਸ਼ਨਾਂ ਨੂੰ ਸ੍ਰੇਸ਼ਟ ਗੰਗਾ ਰਾਮ ਉਡੀਕਦਾ ਪਿਆ। ਕਿਹੜੇ ਦਰਸ਼ਨ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ। ਤੀਜਾ ਗੁਰਨਾਮ ਕਦ ਸਮਾਏਗਾ ਮੇਰੇ ਮਨ ਦੀ ਚ, ਕਾਫੀ ਸਮਾਂ ਹੋ ਗਿਆ, ਰਾਤ ਦਿਨ ਸਾਧ ਸੰਗਤ ਦੇ ਭਾਂਡੇ ਜੂਠੇ ਮੱਜੀ ਗਏ, ਕਿਤਨਾ ਸਮਾਂ ਹੋ ਗਿਆ? 6 ਮਹੀਨੇ ਹੋ ਗਏ ਪਿਆਰੀ ਸਾਧ ਸੰਗਤ,

ਸੱਚੇ ਦਾ ਜਪਿਆ ਆ ਵਾਹਿਗੁਰੂ ਸਾਡੇ ਹਿਰਦੇ ਤੇ ਵਸਿਆ ਹੋਇਆ। ਗੰਗਾਰਾਮ ਤੂੰ ਸਾਡੇ ਰਾਹ ਦੀ ਉਡੀ ਕਰ ਦੇ। ਗੰਗਾਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਦੀ ਲਾਹੌਰ ਦੀ ਉਡੀ ਕਰ। ਪਠਾਨ ਤੁਰ ਪਏ ਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਅੱਗੇ ਹੀ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਉਹ ਖਾਨ ਕਿੱਥੋਂ ਆਇਆ? ਦਿੱਲੀ ਤੂੰ? ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਹੈ, ਇਹਨੂੰ ਕਿਸ ਤਰ੍ਹਾਂ ਪਤਾ ਲੱਗੇ? ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ ਨਾ। ਪਠਾਨ ਹੋਰ ਬੜਾ ਆਸ਼ਚਰਜ ਹੋਏ, ਇਹ ਇਨਸਾਨ ਹੈ ਕਿ ਕੋਈ ਜਾਦੂ ਹੈ? ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਦੀ, ਉਹ ਅਸੀਂ ਆਵਾਂ। ਅੱਗੇ ਅੱਗੇ ਹਜ਼ੂਰ ਚੱਲ ਪਏ, ਪਿੱਛੇ ਪਿੱਛੇ ਪਠਾਨ। ਸਾਹਿਬ ਜੀ ਇੱਕ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ। ਲੈ ਵੀ ਪਠਾਨ ਬੈਠ ਗਿਆ, ਲੱਖ ਮੋਰ ਗਿਣ ਕੇ ਦੇ ਦਿੱਤੀ। ਆਖੋ ਸ੍ਰੀ ਵਾਹਿਗੁਰੂ। ਮੋਰ ਲੈ ਕੇ ਜਿਸਲੇ ਪਠਾਨ ਤੁਰਿਆ, ਚਾਰ ਕਦਮ ਹੀ ਗਿਆ ਸੀ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਦੇਖੇ, ਪਰ ਇਹ ਇਨਸਾਨ ਨਹੀਂ, ਕੋਈ ਫਰਿਸ਼ਤਾ ਜਾਪਦਾ ਜਿਹਦੇ ਮਸਤਕ ਤੇ ਬੜਾ ਦੂਰ ਸੀ, ਉਹਦੇ ਬਚਨਾਂ ਚ ਬੜਾ ਆਨੰਦ ਸੀ। ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸ ਵੇਲੇ ਵਾਪਸ ਆਇਆ, ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ, ਨਾ ਉਹ ਦੁਕਾਨ ਹੈ ਨਾ ਦੁਕਾਨਦਾਰ। ਆਖੋ ਸ੍ਰੀ ਵਾਹਿਗੁਰੂ। ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੇ ਜੇ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਵੇ ਦਿਖਾਵੇ। ਨਿਕਟੀ ਵੀ ਦਿਖਾਉਂਦਾ ਜੇ ਅਸੀਂ ਨਿਕਟ ਸਮਝੀਏ, ਕਲਗੀਧਰ ਨਿਕਟ ਵਸਦਾ ਹੈ, ਪਰ ਜੇ ਸਮਝੀਏ ਦੁਕਾਨ ਪ੍ਰਣਾਲੀ ਦੇ ਆਦਿਕ ਸਰੂਪੇ ਸਦਾ ਅੰਗ ਸੰਗੇ ਅਭੰਗਨ ਬਣਦੇ। ਲੱਖ ਮੋਰ ਗੰਗਾਰਾਮ ਕੋਲ ਆ ਗਈ, ਬਿਜ਼ਨਸਮੈਨ ਤੋਂ ਅੱਗੇ ਬੜਾ ਸੀ, ਜੋ ਬਿਜ਼ਨਸ ਕੀਤਾ ਅੱਗੇ ਨਾਲੋਂ ਵੀ ਅਮੀਰ ਬਣ ਗਿਆ। ਸਾਰੀ ਦਿੱਲੀ ਵਿੱਚ ਸੇਠ ਗੰਗਾਰਾਮ ਫਰਮਾਂ ਚੱਲ ਰਹੀਆਂ ਹਨ, ਨੌਕਰ ਚਾਕਰ ਕਾਰੋਬਾਰ, ਦੇਸ਼ਾਂ ਪ੍ਰਦੇਸ਼ਾਂ ਵਿੱਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਦਿਨ ਇੱਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ, ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ ਕਿਉਂ ਬਾਈ, ਕੀ ਚਾਹੁੰਦਾ? ਰੋ ਪਿਆ ਕਹਿਣ ਲੱਗਾ ਪਾਤਸ਼ਾਹ, ਘਰ ਵਿੱਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਜਾ, ਪਰ ਕੋਲ ਸਮਰੱਥਾ ਨਹੀਂ ਹੈ। ਮੈਂ ਇਸ ਚਿੰਤਾ ਵਿੱਚ ਰਾਤ ਦਿਨ ਬੀਤੀ। ਸੱਚਮੁੱਚ ਜਿਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ, ਮਾਤਾ ਪਿਤਾ ਨੂੰ ਬੜੇ ਫਿਕਰ ਲੱਗਦੇ। ਪਾਤਸ਼ਾਹ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਬਰਾਬਰ ਦੀ ਡਲਾਉਰੀ ਹੋਰ। ਹਜ਼ੂਰ ਕਹਿਣ ਲੱਗੇ ਕਿੰਨੀ ਕੁ ਮਾਇਆ ਨਾਲ ਸਰ ਜਾਏਗਾ? ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੀ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾਵੇ ਦਾ ਕਾਰਜ ਕਰ ਦਿਆਂਗਾ, ਬੱਚੀ ਦੇ ਹੱਥ ਪੀੜੇ ਕਰ ਦਿਆਂਗਾ, ਫਰਜ਼ ਪੂਰਾ ਹੋ ਜਾਏ। ਹਜ਼ੂਰ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਈ ਤਾਂ ਤੈਨੂੰ 500 ਰੁਪਈਆ ਮਿਲ ਸਕ। ਮਹਾਰਾਜ ਉਹ ਕਿੱਦਾਂ? ਹਜ਼ੂਰ ਕਹਿਣਗੇ ਸਾਡਾ ਗੁਆਸਤਾ ਰਹਿੰਦਾ ਦਿੱਲੀ ਗੰਗਾਰਾਮ, ਮੁੰਡੀ ਲਿਖਦੇ ਨੇ, ਉੱਥੇ ਚਲਾ ਜਾ। 500 ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ, ਬ੍ਰਾਹਮਣ ਲੈ ਕੇ ਦਿੱਲੀ ਪਹੁੰਚ ਗਏ। ਪੁੱਛਦਾ ਪੁਛਾਂਦਾ ਸੇਠ ਗੰਗਾਰਾਮ ਦੇ
घर पहुंचे अगे उसे तरह दरबान खड़ोता है, अंदर जान लगा दरबान ने क्या पीछे हट, तू कौन है कितो आए है? इन्हें क्या मैं गोविंदवाल साहब तू आया गंगाराम नु मिला काम की है? इन्हें क्या मेरे को हुंडी है? शकरवाल वे के दरबान ने बड़ी नफरत की थी, किथे हुंडी दिखाई? दरबान कहने लगा फिर ठहर जाए, पहले सेठ तू इजाजत ले जाए। गंगाराम बाहर खड़ोते, दरबान अंदर चला गया। अगे गंगाराम बड़े ठाठ गद्दे लगा के बैठा है, नौकर चाकर एक पासे मुरी भैया लेके बैठे। दरबार ने क्या सेठ जी एक आदमी आया उसके को डी है तो अनु मिलना चाहता है। गंगाराम ने क्या भेज दो, अंदर चला गया ब्राह्मण। आवे किस तरह है गंगाराम मेरे को हुंडी केदी हुंडी है? धन गुरु अमरदास पातशाह जी ने हुंडी भेजी। सोचने लगे सिर न खुरकन लगे, कह लगा केड़ा अमरदास? आखो श्री वाहिगुरु केड़ा अमरदास? ब्राह्मण ने कहा अमरदास नहीं, धन श्री गुरु अमरदास पातशाह। हाँ हाँ ओ बुढ़ा अमरदास आखो श्री वाहे। ब्राह्मण नु बड़ा गुस्सा आ गया, गंगाराम आज गुरु नु बुढ़ा पिया कहना, इसने तेरी पत रखी आज एक ही वचन कर रहे। गंगाराम फिर गुरु ने हुंडी भेज दी है? हाँ। तो गंगाराम ने मुनीमा वाल इशारा किया, देखो भाई कोई गुरु अमरदास पातशाह जी का साडे नाल लैण देण है? वहीं ने मुनीमा ने सारिया वहीं फरोलिया शुरू कर दी, बड़िया बड़िया वहीं सन फाइल सन, फरोल के आखिरकार सिर फेरिया ते क्या सेठ अमरदास का कोई खाता नहीं? फिर वहीं कह दी जिसे अमरदास का खाता नहीं, आखो जिस फाइल के अंदर कारोबार गुरु का खाता नहीं वो तो अधूरा कारोबार है। इंसान अधूरा है उसके कार्य भी अधूरे, गुरु पूरा है उसकी बख्शिश। फिर घर बैसो हरजन प्यारे सतगुर तुमरे बड़ी आकड़ नाल गंगे रखे। देखो जी कैसे लोग ना कोई लैण है ना कोई देण है, एवें उंडी भेज दिती। ब्राह्मण ने कहा गंगाराम गुरु नु भुल गए, माया का पर्दा तेरी मत ते आ गया, दात प्यारी विसरिया दातारा, मैं तेनु इन्हें अखा नाल वेखिया के तू गुरु दे लंगर जूठे पाठे पाई जा, अज तू गुरु नु भुल गए। कहन लगा चलो ये तो ठीक है, पर गुरु का यह कम थोड़ा भी 500 की उंडी भेज दी, आज देती कल 1000 दी भेज देगा, हुण मैं माया जाया नहीं करनी। आखो श्री वाहे। पर इस मूर्ख नु पता नहीं सी माया तो वो जाया होती है जिहड़ी दूजे पासे लगी, जिहड़ी गुरु दे रेखे लग जाए वो माया तो सफल हो जाती है। जवाब दे ब्राह्मण वापस आ गया, हजूर दे के मत्था टेकिया रोह पे। हजूर कहन लगे क्यों भाई ब्राह्मण देवता मिल गए 500 रुपया? रो के कहन लगा पातशाह कोई नहीं मिले। क्यों नहीं मिले? ब्राह्मण कहन लगा महाराज एवे इतनी दूर मेनु भेजे वो तो कहना मेरा गुरु ना लैण देण भी कोई नहीं, कोई खाता नहीं। हजूर कहन लगे गंगाराम कहता है? हाँ महाराज। वो कहना मेरा गुरु ना कोई लैण दे। तो हजूर चौपड़ा मार के बैठे, चादर दी बुकर मार सज्जा हाथ कटिया दिल्ली वर कीता, मुठ बीट के जेब पा ली ते कहन लगे लै तू ब्राह्मण देवता अगे तो गुरु नानक सी शाह ते गंगाराम सी गुमास्त, गुरु नानक दी सी जेब ते गंगाराम कढ़ण वाला सी, गुरु नानक देंदा सी ओ लेंदा सी,
ਔਰ ਜੇ ਆਪ ਪਿਆ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਹੋਇਆ। ਕਹਿਣ ਦੀ ਦੇਰੀ ਸੀ, ਫਿਰ ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤਾਂ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਾ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ, ਪਰ ਅੰਧੇਰਾ ਹੀ ਹਲੇ। ਸਿੰਘਾਓ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ, ਸਾਡੀਆਂ ਕਮਾਈਆਂ ਨੇ ਕੀ ਪੂਰੀ ਨਾ ਪਾਈ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਪਤਪ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ। ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

0: ਗੰਗਾਰਾਮ
1: ਫਿਰ ਗੰਗੂ ਬਣ ਗਿਆ। ਕਿਉਂ ਬਣਿਆ? ਮਾਲਕ ਦੀ ਮਿਹਰ ਜੋ ਖਤਮ, ਮਾਲਕ ਦੀ ਮਿਹਰ ਦਾ ਦਰਵਾਜ਼ਾ ਜੋ ਬੰਦ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ, ਜੇ ਮਾਲਕ ਦੀ ਮਿਹਰ ਹੋਵੇ ਤਾਂ ਮਿੱਟੀ ਸੋਨਾ ਬਣ ਜਾਂਦਾ, ਜੇ ਮਿਹਰ ਨਾ ਹੋਵੇ ਤਾਂ ਸੋਨਾ ਮਿੱਟੀ ਬਣ ਕੇ ਰਹਿ ਜਾਂਦਾ। ਬਾਣੀ ਜੀ ਲਿਖਿਆ, ਜੇ ਉਹ ਸੋਨੇ ਨੂੰ ਹੱਥ ਲਾਵੇ ਕਿਉਂ ਸੇਕੀ ਹੋ ਜਾਵੇ, ਮਿਹਰ ਵੱਡੀ। ਸੇਠ ਗੰਗਾ ਰਾਮ ਗੰਗੂ ਬਣ ਜਾਂਦਾ, ਦਰ ਦਰ ਭਟਕਦਾ ਫਿਰਦਾ ਹੈ, ਪਰ ਨਾਲ ਰੋਂਦਾ ਵੀ ਹੈ, ਮੈਨਾ ਤੋ ਕਿਹੜੀ ਭੁੱਲ ਕੀਤੀ, ਮਾਲਕ ਨੇ ਰੀਝ ਕੇ ਤੇਰੀ ਬਾਂਹ ਫੜੀ ਸੀ, ਪਰ ਤੂੰ ਮਾਇਆ ਦੇ ਜੰਜਾਲ ਚ ਪੈ ਗਈ, ਮਾਇਆ ਦੀ ਚਮਕ ਦਮਕ ਚ ਆ ਕੇ ਤੂੰ ਗੁਰੂ ਨੂੰ ਭੁੱਲ ਗਈ। ਹੁਣ ਆਪਣੇ ਕੀਤੇ ਕਰਮਾਂ ਦਾ ਫਲ ਪਾ, ਬੜਾ ਦੁਖੀ ਸੋਚਿਆ, ਤੂੰ ਤਾਂ ਬੜੀ ਭੁੱਲ ਕੀਤੀ ਹੈ, ਪਰ ਗੁਰੂ ਬਖਸ਼ਣ ਦੇ ਇੱਕ ਵਾਰੀ ਫਿਰ ਚੱਲ। ਦਿੱਲੀ ਉਤਰਿਆ, ਸ੍ਰੀ ਗੋਇੰਦਵਾਲ ਸਾਹਿਬ ਗੰਗਾ, ਗੁਰੂ ਦੇ ਮੱਥੇ ਨੀ ਲੱਗਾ, ਸਿੱਧਾ ਲੰਗਰ ਚ ਭਾਂਡੇ ਮਾਂਜਣੇ ਸ਼ੁਰੂ ਕਰ। 6 ਮਹੀਨੇ ਫੇਰ ਭਾਂਡੇ ਮਾਂਜ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫੇਰ ਲੰਗਰ ਵਿਚ ਆ ਗਏ। ਗੰਗਾ ਰਾਮਾ, ਤੈਨੂੰ ਤਾਂ ਸੇਠ ਗੰਗਾ ਰਾਮ ਬਣਾਇਆ ਸੀ, ਆਖੋ ਸ੍ਰੀ ਗੁਰੂ ਤੇ ਇੱਥੇ ਉੱਠੇ, ਚਰਨਾਂ ਨੂੰ ਘੁੱਟ ਕੇ ਜੱਫੀ ਪਾ ਲਈ, ਭੁੱਗਾ ਮਾਰ ਕੇ ਰੋਈ, ਜਦ ਅੱਖਾਂ ਦੀਆਂ ਸਿੱਪੀਆਂ ਚੋਂ ਪਿਆਰ ਦੇ ਸੁੱਚੇ ਮੋਤੀ ਦੁੱਲੇ ਜਾਂਦੇ ਹਨ, ਤੇ ਰੋ ਕੇ ਕਹਿੰਦਾ ਹੈ, ਤੁਮ ਦੇਵੋ ਸਭ ਕੁਛ ਦਇਆਧਾਰ, ਹਮ ਆ ਕੇ ਆਖਿਆ ਤੇਰੇ ਵੱਲੋਂ ਕੋਈ ਕਮੀ ਨੀ ਰਹੀ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲੇ ਪ੍ਰਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਨਾ, ਨਹੀਂ ਕਰਦਾ ਆਲਕ, ਆਗੁਣ ਕੋ ਨਾ ਚਿਤਾਰਦਾ ਗੱਲ ਸੇ, ਪਰ ਮੈਂ ਉਹ ਨਲਾਇਕ ਪੁੱਤਰ ਹਾਂ ਤੇਰਾ, ਮਾਂ ਦੀ ਗੋਦੀ ਜੀ ਛਾਲ ਮਾਰ ਕੇ ਬਾਹਰ ਨਿਕਲ। ਤੁਸੀਂ ਤਾਂ ਬੜੀ ਕਿਰਪਾ, ਮੈਨੂੰ ਬਖਸ਼, ਰੋਈ ਜਾਂਦਾ। ਹਜ਼ੂਰ ਮੁਸਕਰਾਉਂਦਾ, ਕਹਿਣ ਲੱਗੇ, ਗੰਗਾ ਰਾਮ ਰੋ ਨਾ ਪਾਤਸ਼ਾਹ, ਮੈਂ ਪਾਪੀ ਦਾਤਾ ਨੂੰ ਪਾ ਕੇ ਤੈਨੂੰ ਭੁੱਲ ਗਿਆ, ਮੇਰੇ ਵਰਗਾ ਨੀਚ ਕੌਣ ਹੋ ਸਕਦਾ, ਖਸਮ ਵਿਸਾਰੇ ਤੇ ਕਮਜ਼ਾ। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਰੋ ਨਾ, ਤੂੰ ਮੇਰੇ ਸਿੱਖਾਂ ਦੀ ਫਿਰ ਆ ਕੇ ਸੇਵਾ ਕੀਤੀ ਹੈ, ਇੱਕ ਵਾਰੀ ਫਿਰ ਮੰਗ ਆਖੋ ਸ੍ਰੀ ਗੁਰੂ ਕਿਤਨਾ ਗੁਰੂ ਕਿਤਨਾ ਬਖਸ਼ਿਸ਼ ਕਰ, ਪਰ ਆਪਣੀ ਸਿੱਖਾਂ ਦੀ ਸੇਵਾ ਤੇ ਰੀਝ ਦੱਸ। ਕਲਗੀਧਰ ਪਿਤਾ ਜੀ ਨੇ ਫਰਮਾਇਆ, ਜੋ ਮੇਰੇ ਸਿੱਖ ਦੀ ਸੇਵਾ ਕਰ ਰਿਹਾ ਉਹ ਮੇਰੀ ਕਰ, ਜੋ ਮੇਰੇ ਗੁਰਸਿੱਖ ਦੇ ਮੂੰਹ ਚ ਪਾ ਰਿਹਾ ਮੇਰੇ ਮੂੰਹ ਚ ਪਾ, ਸੇਵ ਕਰੀ ਇਨ ਹੀ ਕੀ ਭਾਵ। ਕਲਗੀਧਰ ਪਿਤਾ ਜੀ ਫਰਮਾਉਂਦੇ, ਜੇ ਸੇਵਾ ਕਰਨੀ ਹੈ ਤਾਂ ਮੇਰੇ ਸਿੱਖਾਂ ਦੀ ਕਰੋ, ਜੀਵਨ ਵਾਲੇ ਉਹ ਮੈਨੂੰ ਭਾਂਦੀ ਹੈ, ਉਹ ਸੇਵਾ ਪ੍ਰਵਾਨ ਹੈ, ਸੇਵ ਕਰੀ ਇਨ ਹੀ ਕੀ ਭਾਵ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੋ, ਜੇ ਦਾਨ ਦੇਣਾ ਹੈ ਕਿਉਂਕਿ ਦਾਨ ਦਾ ਫਲ ਮਿਲਦਾ, ਜੇ ਹਾ ਬੀਜੇ ਉਹ ਮਿਲੇਗਾ, ਜੇ ਦਾਨ ਕਰਨਾ ਹੈ ਤੋ ਇਨ ਹੀ ਕੋ ਭਲੋ, ਔਰ ਆਰ ਕੋ ਦਾਨ ਨਾ ਲਾਗ, ਹੋਰ ਕਿਸੇ ਨੂੰ ਦਾਨ ਕਰੋ, ਹਜ਼ੂਰ ਕਹਿੰਦੇ ਮੇਰੇ ਤੱਕ ਪਹੁੰਚਦਾ ਹੀ ਨਹੀਂ, ਆਗੇ ਫਲੇ ਇਨ ਹੀ ਕੋ ਦਿਓ, ਜਗ ਮੇ ਜਸ ਔਰ ਦਿਓ ਸਭ ਫੀਕੋ, ਮੋਗਰੇ ਮੈਂ ਮਨ ਤੇ ਤਨ ਤੇ ਸਿਲੋ ਧਨ ਹੈ ਸਭ ਹੀ। ਖਾਲਸਾ ਜੀ, ਗੁਰੂ ਨੇ ਕਿਤਨਾ ਪਿਆਰ ਪਾਇਆ, ਬਾਤ ਗੁਜਰੀ ਦਾ ਲਾਲ ਪਿਆ ਕਹਿੰਦਾ ਮੇਰਾ ਸਿਰ ਵੀ ਇਹਨਾਂ ਦੇ ਵਾਸਤੇ, ਆਖੋ ਸੀ ਪਿਆਰ ਨਾਲ ਆਖੋ ਨਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਇਤਨਾ ਪਿਆਰ ਪਿਆ ਕਰਦਾ ਹੈ, ਸਤਸਿੱਖ ਕਿਉਂ ਨਾ ਕਰੇ, ਕਿਉਂ ਨਾ ਅੰਮ੍ਰਿਤ ਛੱਕ ਕੇ ਤਿਆਰ ਪਰ ਤਿਆਰ ਰਹੇ, ਬਾਣੀ ਪੜੇ ਇਤਨੇ ਨਹੀਂ ਬਣੇ, ਜਿਸ ਗੁਰੂ ਨੇ ਇਤਨੀ ਬਖਸ਼ਿਸ਼ ਕੀਤੀ। ਗੰਗਾ ਰਾਮ ਇੱਕ ਵਾਰੀ ਫਿਰ ਗੰਗਾ ਰਾਮ ਰੋ ਪਿਆ, ਪਾਤਸ਼ਾਹ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ, ਮੈਂ ਛੋਟਾ ਹਾਂ, ਮੇਰੀ ਮੰਗ ਵੀ ਛੋਟੀ। ਹਜ਼ੂਰ ਕਹਿਣ ਲੱਗੇ ਠੀਕ, ਗੰਗਾ ਰਾਮ ਅੱਗੇ ਤੋਂ ਮਾਇਆ ਮੰਗੀ ਸੀ, ਪਰ ਜਿੱਥੇ ਮਾਇਆ ਨਿਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆ ਖੁਸ਼ ਜਿਹੜੀ ਨਿਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ ਹੋ ਮੈਂ ਆ ਗਈ ਨਾ ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਗਲਤ ਪਾਸੇ ਲੈ ਕੇ ਉਹ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ ਚੋਲੀ ਗੱਲ ਲਈ ਪਾਤਸ਼ਾਹ ਕਰੋ ਕਿਰਪਾ ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ ਮੁੱਖ ਪਹਿਲੇ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ ਕੋਈ ਕਮੀ ਨਹੀਂ ਰਹੀ ਸਿੱਖ ਗੁਰੂ ਨੂੰ ਮੰਗ ਲੈਂਦਾ ਦੁਨੀਆਂ ਦੇ ਪਦਾਰਥ ਆਪਣੇ ਆਪ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਗੰਗਾ ਰਾਮ ਤੈਨੂੰ ਨਾਮ ਦੀ ਦਾਤ ਬਖਸ਼ ਬਾਣੀ ਪੜਿਆ ਕਰ ਸਤਸੰਗ ਕਰਿਆ ਕਰ ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰ ਮਾਇਆ ਵੀ ਤੈਨੂੰ ਮਿਲੇ ਪਰ ਹੁਣ ਮਾਇਆ ਅਸਰ ਨਹੀਂ ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ ਕਿੱਥੇ ਨਾਮ ਹੈ ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ ਜੈਸੇ ਜਲ ਮੇ ਕਵਨ ਨਿਰਾਲਮ ਮੁਰਗਾਈ ਕਵਨ ਫੁੱਲ ਪਾਣੀ ਚ ਰਹਿੰਦਾ ਪਾਣੀ ਚ ਰਹਿੰਦਾ ਆਇਆ ਨਿਆ ਪਾਣੀ ਵੀ ਹੈ ਨਾਲ ਚਿੱਕੜ ਵੀ ਆਖੋ ਸ੍ਰੀ ਪਾਣੀ ਵੀ ਚਿੱਕੜ ਵੀ ਪਰ ਕਮਲ ਫੁੱਲ ਫਿਰ ਵੀ ਖਿੜਿਆ ਜਾਂਦਾ ਕਿਉਂ ਕੁਦਰਤ ਨੇ ਇਹਦੇ ਵਿੱਚ ਸੰਧਿਆਈ ਪਾਈ ਚਿਕਨਾਈ ਹੈ ਜਿਹਦੇ ਨਾਲ ਪਾਣੀ ਅਸਰ ਨਹੀਂ ਕਰਦਾ ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਰਹਿੰਦੀ ਪਰ ਜਿਸ ਵੇਲੇ ਚਾਵੇ ਉੱਡ ਜਾਂਦੀ ਉਹਦੇ ਪਰਾਂ ਵਿੱਚ ਵੀ ਸੰਧਿਆਈ ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਚਿਕਨਾਈ ਦੇ ਸੰਧਿਆਈ ਹੋਵੇਗੀ ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ ਫਿਰ ਮਾਇਆ ਤੋਂ ਦਾਸੀ ਬਣ ਜਾਏਗੀ ਆਖੋ ਸ੍ਰੀ ਵਾਹਿਗੁਰੂ ਮਾਇਆ ਦਾਸੀ ਭਗਤਾਂ ਕੀ ਕਰ ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ ਹੈ ਆਖੋ ਸ੍ਰੀ ਵਾਹਿਗੁਰੂ ਮਾਇਆ ਦੇ ਨਾਲ ਇਨਸਾਨ ਹੀ ਨਹੀਂ ਰਹਿੰਦਾ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਅਸਥਾਨ ਹੈ ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ ਅੱਜ ਕੱਲ੍ਹ ਬਾਬਾ ਮਸੂਦਨ ਸਿੰਘ ਜੀ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚ ਹੋਈ ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ ਸਤਨਾਮ ਗੁਰੂ ਕੀ ਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫਿਰ ਤੇ ਆਵਾਜ਼ਾਂ ਆਉਂਦੀਆਂ ਕੀ ਆਪ ਪੜ੍ਹੀਏ

ਉਦਾਰੀਆਂ ਵਾਰ ਕੇ ਸਤਸੰਗ ਰੂਪੀ ਮਾਨ ਸਰੋਵਰ ਚ ਬੈਠ ਆਪ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਅੱਜ ਪੂਰਨਮਾਸੀ ਦੀ ਰਾਤ ਬਖਸ਼ਿਸ਼ ਵਾਲੀ ਰਾਤ ਗੰਗਾ ਰਾਮ ਤੇ ਕਿਤਨੀ ਰਹਿਮ ਸੋਚਾਂਗੇ ਗੰਗਾ ਰਾਮ ਨੇ ਭੁੱਲ ਕੀਤੀ ਪਰ ਗੰਗਾ ਰਾਮ ਨੇ ਤਾਂ ਇੱਕ ਵਾਰੀ ਕੀਤੀ ਅਸੀਂ ਰੋਜ਼ ਕਰ ਜਾਂਦੇ ਪਰ ਉਹ ਦੂਜੇ ਪਾਸੇ ਮਾਇਆ ਜਿਤਨੀ ਲੱਗ ਜਾਏ ਗੁਰੂ ਵੱਲ ਸੰਕੋਚ ਕਰ ਨਹੀਂ ਮਾਇਆ ਤਾਂ ਉਹੀ ਸਾਡੀ ਹੈ ਜਿਹੜੀ ਚੰਗੇ ਪਾਸੇ ਗੁਰੂ ਵੱਲ ਗੁਸਾਈ ਤੁਲਸੀਦਾਸ ਜੀ ਨੇ ਲਿਖਿਆ ਮਾਇਆ ਹੈ ਦੋ ਬਾਤ ਕੀ ਦੋ ਚਲਾਵੇ ਰਾਹ ਏਕ ਲੈ ਜਾਵੇ ਨਰਕ ਕੋ ਏਕ ਸ਼ਰਾਬਾਂ ਕੋ ਬਾਬਾ ਚ ਮਾਇਆ ਲਾ ਦਿਓ ਨਰਕਾਂ ਦਾ ਬੂਹਾ ਖੁੱਲ ਜਾ ਗੁਰੂ ਦੇ ਲੇਖੇ ਲਾ ਦਿਓ ਗੁਰੂ ਨਾਨਕ ਨਾਲ ਜੋੜ ਦਿਓ ਤੁਸੀਂ ਜਿੱਥੇ ਤਨ ਮਨ ਨਾਲ ਆ ਕੇ ਜੁੜੇ ਆਪਣੇ ਤਨ ਨੂੰ ਵੀ ਪਵਿੱਤਰ ਦਰਸ਼ਨ ਤੇ ਸ਼ਬਦ ਦੀ ਤੇ ਸ਼ਬਦ ਗੁਰੂ ਕਾ ਰੂਪ ਹੈ ਬਾਬਾ ਜੀ ਬਚਨ ਕਰਦੇ ਸਨ ਨਾ ਲੈ ਕੇ ਅਰਦਾਸ ਕਰਨ ਦੀ ਲੋੜ ਹੀ ਬੇਨਤੀ ਕੀਤੀ ਸੀ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਨਾ ਲੈ ਕੇ ਅਰਦਾਸ ਤੂੰ ਕਿਸੇ ਨੂੰ ਕੀ ਦੇ ਸਕਦਾ ਇਹ ਤਾਂ ਸ਼ਬਦ ਵਾਲਾ ਹੀ ਪਿਆਰ ਵਾਲਿਆਂ ਦੇ ਮਨ ਪ੍ਰੇਰਦਾ ਮਾਨੋ ਸ਼ਬਦ ਵਾਲਾ ਹੀ ਸਿੱਖ ਦੇ ਹਿਰਦੇ ਤੇ ਬਹਿ ਕੇ ਆਪ ਪ੍ਰੇਰਦਾ ਆਪ ਸ਼ਬਦ ਦਾ ਆਦਰ ਕਰਾਉਂਦਾ ਹੈ ਤੇ ਬਾਬਾ ਜੀ ਕਹਿਣ ਲੱਗੇ ਫਿਰ ਬਖਸ਼ਿਸ਼ ਗੁਰੂ ਆਪ ਹੀ ਕਰ ਕੁਛ ਦਿਨਾਂ ਤੋਂ ਆਪ ਨਿਕਲੇ ਹੁਸਾ ਅੰਮ੍ਰਿਤ ਵੇਲੇ ਵੀ ਆ ਕੇ ਜੁੜਦੇ ਹੋ ਜਿਸ ਪ੍ਰੋਗਰਾਮ ਨੂੰ ਕਦੇ ਬਣਾ ਰਹੇ ਸਨ ਵਰਪੁਰਦਾਰ ਸਰਦਾਰ ਗੁਰਚਰਨ ਸਿੰਘ ਜੀ ਬੀਬਾ ਹਰਬੰਸ ਸਰਦਾਰ ਕਰਨੈਲ ਸਿੰਘ ਜੀ ਸਰਦਾਰ ਹਕਮ ਸਿੰਘ ਜੀ ਹੋਰ ਸਾਰੇ ਗੁਰਦੁਆਰੇ ਦੇ ਪ੍ਰਬੰਧਕ ਆਈ ਸਾਹਿਬ ਕਦੋਂ ਆ ਰਹੇ ਹੋ ਪ੍ਰੋਗਰਾਮ ਬਣਿਆ ਵੇਖ ਨਾਇਕ ਪ੍ਰੋਗਰਾਮ ਅਨੁਸਾਰ ਦਾਸ ਪਹੁੰਚ ਗਏ ਮਾਰਗ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਹਾਂ ਹੁਣ ਬਾਕੀ ਦੋ ਹੀ ਦਿਨ ਵਿੱਚ ਰਹਿ ਗਏ ਕੱਲ੍ਹ ਤੇ ਪਰਸੋਂ ਸੇਵਕਾਂ ਨੇ ਅਗਲੇ ਪ੍ਰੋਗਰਾਮ ਤੇ ਚਲਾ ਜਾਣਾ ਫਿਰ ਨਦੀ ਨਾਮ ਸਿੰਘ ਕਿਤਨੇ ਸਾਲਾਂ 50 ਸਾਲ ਹੋ ਗਏ ਹਨ ਕੀਰਤਨ ਕਰਦੇ ਹਾਂ ਪਹਿਲੀ ਵਾਰੀ ਇਸ ਤਰ੍ਹਾਂ ਦੇ ਦਰਸ਼ਨ ਹੋਏ ਰੁੱਖਾਂ ਦੇ ਦਰਸ਼ਨ ਤਾਂ ਅੱਗੇ ਪਿੱਛੇ ਹੋਏ ਅਰੇ ਸਸਥਾਨ ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਦਾ ਨਿਤਨੇਮ ਹੈ ਅਖੰਡ ਪਾਠ ਵੀ ਹੈ ਕੀਰਤਨ ਵੀ ਹੈ ਉਹ ਪ੍ਰੋਗਰਾਮ ਜਿਸ ਤਰ੍ਹਾਂ ਆਪ ਜੀ ਨੇ ਬਣਾਇਆ ਹੈ ਸੰਗਤ ਵਿੱਚ ਅਨਾਊਂਸ ਕਰ ਦਿਓ ਤਾਂ ਜੋ ਆਉਣ ਵਾਲੇ ਪ੍ਰੋਗਰਾਮਾਂ 'ਚ ਆਪ ਇਸੇ ਤਰ੍ਹਾਂ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਕਰਾ ਆਪ ਜੀ ਦੇ ਦਰੋ ਕਰੋ ਵਰਸਾਏ ਹੋਏ ਗੁਰਸਿੱਖ ਮਾਈ ਭਾਈ ਪਾਤਸ਼ਾਹ ਆਪ ਜੀ ਦੀ ਦਿੱਤੀ ਹੋਈ ਦਾਤ ਸਫਲ ਕਰਦੇ ਹੋਏ ਸ਼ਬਦ ਗੁਰੂ ਦਾ ਸਤਿਕਾਰ ਕਰਦੇ ਕੀਰਤਨ ਤੇ ਕੌਣ ਅਰਦਾਸ ਕਰਾਉਂਦੇ ਹਨ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਓ ਆਪ ਆਪਣੇ ਗੁਰਸਿੱਖਾਂ ਨੂੰ ਸਿੱਖੀ ਜੀਵਨ ਬੱਚੇ ਬੱਚੀਆਂ ਨੂੰ ਚੜ੍ਹਦੀਆਂ ਕਲਾਂ ਕਰੋ

ਆਪ ਸਭ ਤੋਂ ਪਹਿਲਾਂ ਤਨਾ ਸ੍ਰੀ ਰਾਗ ਦੇ ਵਿੱਚ ਇੱਕ ਪ੍ਰਕਾਰ ਹਲਤ ਸੁਖ ਫਲਤ ਸੁਖ ਨਿਤ ਸੁਖ ਸਿਮਰਨ ਅਸਥਾਈ ਇਸ ਦੀ ਚਾਰ ਤਾਲ ਦੇ ਵਿੱਚ ਹੈ। ਬਾਕੀ ਅੰਤਰੇ ਡਿਫਰੈਂਟ ਡਿਫਰੈਂਟ ਤਾਲਾਂ ਵਿੱਚ ਜਿਵੇਂ ਸੁਰ ਭਾਗ ਇੱਕ ਤਾਲ ਹੈ, ਰੂਪਕ ਪੰਜ ਤਾਲ ਦੀ ਸਵਾਰੀ ਤੇ ਤਿੰਨ ਤਾਲ, ਇਹ ਸਾਰੇ ਤਾਲ ਇਸ ਵਿੱਚ ਵੱਜਣਗੇ ਤੇ ਮੈਂ ਇਸਦਾ ਅਸਥਾਈ ਦੇ ਵਿੱਚ ਚਾਰ ਤਾਲ ਹੋਵੇਗਾ। ਆਓ ਇਹ ਪਾਵਨ ਸ਼ਬਦ ਤਨਾਸ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਦਿਨ ਦੇ ਤੀਜਾ ਪੈਰ ਦਾ ਇਹ ਰਾਗ ਹੈ।

ਦੂਜਾ ਸ਼ਬਦ ਰਾਗ ਪ੍ਰਤੀਕ ਦੇਵੀ ਸ਼ਾਮ ਦਾ ਰਾਗ ਹੈ। ਸਰਵਨ ਕਰੋ ਸਿਰ ਤਨਾਸ਼ੀ ਰਾਗ ਨਾਲ ਮਿਲਦਾ ਜੀ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਤਿਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆਪ ਜੀ ਦੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਆਪ ਜੀ ਸੰਗਤਾਂ ਵੱਲੋਂ ਸ੍ਰੀ ਗੁਰੂ ਜੀ ਬੇਅੰਤ ਮਾਇਆ ਜੋ ਲਈਏ ਸਰਬਤ ਨੂੰ ਦਰੋ ਗਰੋਂ ਕੋ ਸਿੱਖੀ ਦਾਤਾ ਸੁਭ ਮਨੁੱਖ ਬਖਸ਼ਣੇ ਚੜ੍ਹਦੀਆਂ ਕਲਾ ਦੇਸ਼ ਪਤੇ ਰੱਖਿਆ ਆਪਣੀ ਅੰਮ੍ਰਿਤ ਵੇਲੇ ਜਾਗਦਾ ਬਖਸ਼ੋ।

0: ਸਨਾਤਨੀ ਫਤਿਹ ਬੁਲਾਈ ਵਾਲ ਕਰੋ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ
2: ਕੀ ਫਤਿਹ ਸੱਚੇ
3: You are listening to SeekNet Radio, broadcasting live Gurbani Kirtan 24 hours a day from around the world.

ਬੰਦੀ ਸਾਰੰਗ ਹੈ ਪਰ ਪੰਜਾਬ ਵਿਚ ਇਸ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਔਰ ਬਹੁਤ ਪੁਰਾਤਨ ਰਾਗ ਰਹੇ ਇਹਦਾ ਵਾਦੀ ਰਿਸ਼ਵ ਤੇ ਸੰਵਾਦੀ ਪੰਚਮ ਨੇ ਇਹ ਓਡਵ ਜਾਤੀ ਦਾ ਰਾਗ ਹੈ ਭਾਵ ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

0: ਵੱਡਾ ਨਾਂ ਵੱਡੀ ਡੈ ਜਾ ਸੱਚ ਨਿਓ ਵੱਡੀ ਡੈ ਜਾ ਨਿਚਲ ਸੋ ਵੱਡੀ ਡੈ ਜਾਣੇ ਲਾਓ ਵੱਡੀ ਡੈ ਪੂਜੇ ਸਭ ਪਾਓ ਵੱਡੀ ਡੈ ਜਾ ਪੁੱਛਣਾ ਦਾਸ ਵੱਡੀ ਡੈ ਜਾ ਪਿਆ ਨਾਨਕ ਨਾਨਕ ਸ੍ਰੀ ਜਾ ਕੀਤਾ ਕਰਨਾ ਸਰਵ ਜੈ ਮੁਲਾ ਦੂਜਾ
1: ਜੈ ਸੱਚੇ ਕੀ ਹੈ ਕੋ ਵੀ ਸੱਚੇ ਕਾ ਵਿਦਵਾਸ ਗਨਾ ਕੋ ਸਮਾਇ ਲੈ ਗਨਾ ਕੀਤਰੇ ਬਣਾ ਇੱਕ ਨਾ ਮਾਣੇ ਕਰ ਲੈ ਨਾ ਮਾਰ ਵਿਦਵਾਸ ਦੇ ਪਿਆ ਕਰ ਜਾ

ਚੰਨ ਤੱਕ ਤੇਰੀ ਆਓ ਪੈਵ ਜਗਨ ਕਟੇ ਵਿਕਾਰ ਪੈਵ ਧਰਤੀ ਜਮੀ ਪਾਰ ਪੈਵ ਚਿੰਤਰੇ ਸਿਰ ਪਾਰ ਪੈ ਰਾਜਾ ਤਰਵਾਰ ਪੈਵ ਸੂਰਜ ਪੈਵ ਚੰਦ ਧੋ ਕਰੋੜੀ ਚੰਦਨਾ ਪੈਵ ਸਿੰਧੂ ਸੁਨਾਰ ਪੈਵ ਜਾ ਡਾਣੇ ਆਕਾਸ਼ ਪੈਵ ਜੋਤ ਮਾਮਲ ਸੂਰ ਪੈਵ ਜਾਵੇ ਜਾਵੇ ਚਲਿਆ ਪਵਿੱਖ ਸਿੱਧੇ ਨਾਨਕ ਨੇ ਪੋ ਨਿਰੰਕਾਰ ਸੱਚੇ ਅੱਲਾ ਪਹਿਲਾ ਨਾਨਕ ਨੇ ਪੋ ਨਿਰੰਕਾਰ ਹੋ ਕੇ ਤੇਰਾ ਅਨੁਵਾਦ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ।

0: ਜਾਨ ਨਾ ਕਰੀ ਟੁੰਡਿਆ ਕਤਲਾ ਕੜਾ ਸਾ ਪਰ ਮੇਰੇ ਤਾਂ ਪਾਈਆ
1: ਹੋਰ ਹਕਮਤ ਹੁਕਮ ਅਖਬਾਰ ਪੌੜੀ ਨਜ਼ਰ ਕਰੇ।

ਸੇ ਤੂੰ ਹੈ ਜਾਣੇ ਤੇਰਾ ਵੀ ਤੇਰੀ ਸਾਖ ਨਾਨਕ ਭਗਤਾਂ ਮੁਕਸਰਾਂ।

0: ਜਨਮਿਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖੱਟਿਆ ਹੋ ਵਿੱਚ ਗਿਆ ਹੋ ਵਿੱਚ ਸਜਿਆਰ ਕੂੜਿਆਰ ਹੋ ਵਿੱਚ ਪਾਪਨ ਵਿਚਾਰ ਹੋ ਵਿੱਚ ਨਰਕ ਸੁਰਗ ਤਾਰ ਹੋ ਵਿੱਚ ਅਸਿਆ ਵਿੱਚ ਰੋਵੈ ਹੋ ਵਿੱਚ ਪਰਿਆ ਵਿੱਚ ਦੋਵੈ ਹੋ ਵਿੱਚ ਜਾਤੀ ਜਨ ਸਿੱਖ ਹੋਵੇ ਹੋ ਵਿੱਚ ਮੁਰਖ ਹੋਵੇ ਸਿਆਣਾ ਮੁੱਖ ਜੀ ਸਾਰ ਨਾ ਜਾਣਾ
1: ਹੋ ਵਿੱਚ ਪਾਇਆ ਹੋ ਵਿੱਚ ਹੋ ਮੈਂ ਕਰ ਜੰਤੋ ਪਾਇਆ ਹੋ ਮੈਂ ਪੂਜਿਆ ਤਾਂ ਦਰ ਸੁਜੈ ਗਿਆਨ ਹੋਣਾ ਕਥਕ ਸੁਜੈ

0: ਮਹੱਲਾ ਪਹਿਲਾ ਖੇਤਾਂ ਦੀਪਲਾ ਮੰਡਲਾ ਖੰਡਾ ਬ੍ਰਹਮੰਡਾ ਅੰਡੇ ਜੇ ਰਜੂ ਪਿਆ ਖਣ ਸਿਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸੋਨਾ ਹੈ ਜਿਨ ਕਰਦੇ ਕਰਨਾ ਕੀ ਹੈ ਚਿੰਤਾ ਵਿਕਣੀ ਦਾ ਹੈ ਸੋ ਕਰਦਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਹਰਿ ਸਵਸਥ ਸੇ ਤਿਸ

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ। ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫੁਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ।

ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਘੜ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

0: ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇੱਕ ਆਦਿ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹਾਂ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ, ਤੇ ਪੋਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ ਹੈ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ
1: ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ।
0: ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਵਨ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ
1: ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਬੀਓ।
0: ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ। कहिंदे इस धरती नूं जिन्नी देर तक नहीं सुधारिया, जिन्नी देर तक इस नूं नहीं सुधारिया उतनी देर तक इस दे विच नाम दा बीज नहीं बीजा जा सकता। सो इस धरती नूं सुधारन दा भाव है इस नूं बहुत ही पवित्र रखिया जाए, साफ सुथरी रखिया जाए और इस धरती दे द्वारा इस नूं साधना है कि इस दीआं आदतां ना विगड़न, ये खाण पीण दे विच ही मस्त ना रह जाए। बहुत कुछ असी गलत खाने हाँ, बहुत कुछ असी गलत पीने हाँ, उसनू मैं डिटेल च नहीं कहना चाहता, आप समझ जाओगे कि जितनी देर तक तन ही असी इसनू नहीं सुधारिया, इसका खाना पीना नहीं सुधारिया उतनी देर तक नाम दा बीज नहीं बीज होएगा। सो नंबर एक है, और किस एक्सट्रीम तक इसनू सुधारना है वह प्रमाण देख के फिर मैं मन दे लैवल की गल आरंभ करांगा। हुण तुसीं सुन के आप जी ने अंदाजा लगा लेना कि बाबा जी किस किस्म की देही सानू चाहते हैं कि असी इसनू डिवेलप करिए। कहिंदे हन कंगू की काया रत्ना की ललता, अगर वास तन सास अठसठ तीर्थ का मुख टिक्का, तित घट नाम निवास उत्मत्ति सलाहना सच नाम गुणतास। हुण इसके अर्थ कहिंदे कंगू की काया, ये जिहड़ी तुहाडी काया है ना ये इतनी शुद्ध होवे, इतनी शुद्ध होवे जिस तरह के केसर हुंदा है, कंगू केसर नूं आखदे, पूजा पाठ आदि दे विच समग्री दे विच केसर वरत्या जांदा है, केसर नूं शुद्ध मनदे हन। केसर जितनी शुद्ध एक काया होवे, वो काया केसर जितनी ताही शुद्ध हो सकती है अगर इसकी शुद्धताई सुचम सफाई जो है वो रखी जाए। इतनी ये शुद्ध पवित्र होवे कि इस दे पास बैठे हैं इस दीआं जिहड़ियां वाइब्रेशन हैं वो बहुत प्यारियां, बहुत शुद्ध हों। कई बंदियां दी काया ही ऐसी हुंदी है कि उन्हां दे नजदीक बैठ के तुसीं डिस्टर्ब हो जाओ, नजदीक बैठ के डिस्टर्ब हो जाओगे, सिर्फ और कोई गलबात हो ना करन, पर जस्ट अफेक्ट ऑफ द बॉडी इज सो हैवी, क्योंकि बॉडी दे अंदर जो बहुत कुछ ऐसा है जो गलिया है वो चल रहा है, जेडे अशुद्ध ख्याल हन, बुरे ख्याल हन, वो बॉडी नू भी अशुद्ध करते हैं, अते बॉडी तो उस तरह दी फिर बाहर जो वाइब्रेशन निकल दिया हैं। उनका कोई साढ़े वाल अखियां पार्ट ऑफ द बॉडी हैं लेकिन इन्हां दे विच शुद्धता ही नहीं है, कोई साढ़े वाल स्टेयर करे तो असीं अनकंफर्टेबल फील करना शुरू कर दिंदे हां, ये अखां क्योंकि शुद्ध नहीं हैं, इन्हां अखां च प्यार नहीं है, इन्हां अखां दे विच मिठास नहीं है, इन्हां दे विच दृष्टि दे विच विकार है, बुरियाई है, गंदगी है। तो ये अखां ही जदों असीं किसे वाल करदे हां दे मेक द अदर परसन फील वेरी अनकंफर्टेबल, क्योंकि देही शुद्ध नहीं है। एक पासे बाणी च तरसदे हन कि गुरु बाबा जी साडे वल निगाह करो, साधु महापुरशां नूं लोक कहिंदे हन साडे वल अखियां करो, साडे वल देखो, कॉन्ट्रास्ट देखो, किसे दा साडे वल देखना सानू बॉदरिंग हुंदा है, किसे दा साडे वल देखना सानू शांत कर दिंदा है। अखां ते ओही हन, देही ते ओही है, किसी दियां अखियां इतनियां शुद्ध हो चुकियां हैं कि उन्हां दे विच्चों रब अते उस दियां वाइब्रेशन्स मिलदियां हैं, किसी दियां अखियां अजिहियां हैं उन्हां दे विच्चों कुछ होर ही दिसदा है। देही नूं शुद्ध शुद्ध करो, पवित्र करो। कंगू की काया कहिंदे काया नूं केसर वर्गी शुद्ध कर दिओ। रत्ना की ललता नंबर दो, ललता आखदे हन इस जीव नूं जबान, कहिंदे ये जिहड़ी जबान है इस दे विच्चों जिहड़े लफज निकलन बोल निकलन ओ इस तरह होण जिस तरह रतन हीरे मोती जवाहरात निकल रहे होण। ये देही दी साधना है, ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਕੀ ਨਿਕਲਦਾ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਫੈਡ ਅਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਉਸਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਇੰਡ ਐਕਟੀਵੇਟ ਹੁੰਦਾ ਹੈ, ਫਿਰ ਮਾਇੰਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਔਰ ਅੱਖਾਂ ਬੰਦ ਕਰਕੇ ਬੈਠ ਜਾਓ, ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤਾਂ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਨੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਂ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ। ਖਾਣਾ, ਪੀਣਾ, ਬੋਲਣਾ, ਸੁਣਨਾ, ਦੇਖਣਾ ਇਤਿਹਾਸ, आओ उस तो बाद क्योंकि महाराज जी ने आख्या भांडा धोए, इस भांडे नू धोना है, इस शरीर रूपी भांडा है, अंदरों मैला होया पिया है, इसनू साफ करना है, इस दी आत्मा नू साफ करना है। सो इस भांडे नू योग बनाना है कि इस नाम रूपी अमृत पै सके। बैस धूप देवो तौ दूधे को जावो, इस भांडे नू धोवो, सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे, इस भांडे च निम्रता होवे, इस भांडे दे विच केयरिंगनैस होवे, गिविंगनैस होवे, इस भांडे दे विच फॉरगिविंगनैस होवे, मुआफी होवे, इस भांडे दे विच तमाम किस्म दे गुण होण, इस भांडे दे अंदर श्रद्धा होवे, कहिंदे तां इह जाके भांडा शुद्ध हुंदा है। ते जदों इह भांडा शुद्ध हुंदा है, तुसीं इक लैवल ते ते कम कर लिया, हुण अगला है दूसरा लैवल, वह है माइंड दा। माइंड दी साडी बहुत वड्डी प्रॉब्लम है। गुरु तेग बहादुर साहब महाराज आखदे हन

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਫਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ, ਬੀ ਪ੍ਰੈਜੈਂਟ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ ਰਹੋ ਕਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ ਉਸ ਤੋਂ ਬਾਅਦ ਜੋ ਦੂਸਰਾ ਥਾਟ ਹੈ, ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ,
ਉਹ ਟੋਟਲ ਸਾਇਲੈਂਸ ਦਾ ਟਾਈਮ ਹੁੰਦਾ ਹੈ ਅੰਦਰ, ਔਰ ਉਸ ਸਾਇਲੈਂਸ ਦੇ ਵਿੱਚ ਸਟਿਲ ਜੋ ਐਕਸਪੀਰੀਅੰਸ ਕਰਨ ਵਾਲੀ ਜੋ ਸਾਡੀ ਕਾਨਸ਼ੀਅਸਨੈਸ ਹੈ, ਫਿਰ ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ. ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ਼ ਐਕਸਪੀਰੀਅੰਸਡ. ਸੋ ਦੂਸਰਾ ਅਭਿਆਸ ਹੈ ਮਨ ਦਾ, ਔਰ ਤੀਸਰਾ ਅਭਿਆਸ ਹੈ ਗੁਰੂ ਬਾਬਾ ਜੀ ਆਖਦੇ ਹਨ ਸੁਰਤੀ ਦਾ, ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ, ਇੱਕ ਦੀ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ, ਅਟੈਂਸ਼ਨ ਉੱਥੇ ਨਹੀਂ ਹੈ, ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ ਪਰ ਇੱਕ ਬੰਦਾ ਸੁਣਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ. ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ, ਤੇ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ. ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ ਕਿਉਂਕਿ ਧਿਆਨ ਕਿਤੇ ਹੋਰ ਸੀ. ਸੋ ਤੀਸਰੀ ਸਾਧਨਾ ਹੈ ਧਿਆਨ. ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆਖ ਦਿੱਤੀਆਂ. ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ, ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ. ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ ਉਹਨਾਂ ਉੱਤੇ ਆਪਣਾ ਕੰਟਰੋਲ ਕਰੋ. ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ, ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ. ਇਹ ਪਹਿਲੀ ਦਫਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ. ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ. ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨੋਟ. ਇਫ ਯੂ ਆਰ ਪ੍ਰੈਜੈਂਟ ਵਾਚਿੰਗ, ਦੈਨ ਦੇਰ ਇਜ਼ ਨੋ ਰੂਮ ਫਾਰ ਦਾ ਥਾਟ, ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ. ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਸੁਰਤੀ ਚ ਨਹੀਂ ਆਉਂਦਾ. ਤਾਂ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ. ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ. ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ. ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ. ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸਦੀ ਸੁਰਤ ਰੱਖਦੇ ਹਾਂ ਕਿ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ. ਇੱਕ ਹੈ ਸਾਡੀ ਸੁਰਤੀ, ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ. ਬੜਾ ਸਟਲ ਅਭਿਆਸ ਹੈ. ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ. ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ? ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ. ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ. ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ. ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ. ਕਹਿੰਦੀ ਸੁਰ, ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਤ. ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ. ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ. ਸੁਰਤੀ ਸੁਰਤ ਰਲਾਈ ਹੈ ਏਤ. ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ, ਇਹ ਅਭਿਆਸ ਹਰ ਵੇਲੇ ਕਰੋ. ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ.
क्योंकि जितनी देर तक ध्यान अते सुरती बहुत बारीक बहुत मान्यूटली अपनी सुरती नू अपने ध्यान नू नहीं देख सकते उतनी देर तक वो आत्मा जिही सूक्ष्म चीज नू नहीं देख सकते होनी चाहिए। उस दे वास्ते ए अभ्यास है महाराज जी ने अपनी बाणी दे विच सानू जो फरमाया है आप जी की सेवा च मैं दसदा हां कि इसे ही शब्द दे विच गुरु साहब ने ए तिन्ने चीजां आखियां। नंबर एक भांडा धोए बैस धूप देवो अपने इस भांडे नू शुद्ध करो तौ दूधे को जावो जे भांडा मैला है शुद्ध नहीं है उस दूध पाया कि खराब नहीं हो जाएगा। फिर कहिंदे हन दूध करम फुन सुरत समायण होए निराश जमावो। दूध कर्म कहिंदे जिहड़े तुहाडे कर्म हन ना कर्म की हन बोलना यह भी तो कर्म ही है ना। सारी इंट्रैक्शन जितनी भी है साड़ी ह्यूमन लाइफ दे विच ओ साड़े कर्म हन कहिंदे ओ दुध वर्गे सच्चे सुच्चे पवित्र होने चाहिए हन दुध वर्गे साफ दुध वर्गे निर्मल कर्म हो। झूठ ना बोलिया जाए कौड़ा ना बोलिया जाए फिक्का ना बोलिया जाए होमे च ना बोलिया जाए किसी का दिल ना दुखाया जाए दुख ना दे किसे जी पत स्यों घर जावो कहिंदे किसे नू भी कदे तो तो दुख ना पहुंचे तां तुसी पत दे नाल वाहिगुरु दे घर च जा सकदे हो। तो अगर कोई शख्स हर्ट हुंदा है ते ओ निर्मल कर्म नहीं है दुध वर्गे कर्म नहीं है कहिंदे तुहाडे कर्म दुध वर्गे होने चाहिए। सो दुध की है दुध वर्गे कर्म भांडा की है ए शरीर ए साफ सुथरा होवे फिर दुध कर्म जो हन दुध वर्गे ओ इस दे विच दुध पाया होवे फिर मक्खन कढ़न दे वास्ते असी उस दुध नू जाग लगाने हैं उस दुध नू जाग लगाने ना दही पाके कहिंदे उस दुध नू जाग किवें लगाना है ताकि दही बने। शुभ कर्म हो गए दुध शरीर हो गया भांडा हुन जाग लगाना है कहिंदे सुरती दा जाग लगाओ सुरती दा जाग लगाओ जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन और रब मक्खन दे वास्ते महाराज ने यह सिनेरियो साडे सामने रखा है यह सिमली दिती है कहिंदे सुरत समायण समायण का मतलब हुंदा है जाग लगाना पांडा तुहे बैस धूप देवो तौ दूधे को जावो दूध कर्म फुन सुरत समायण कहिंदे दुध तुहाडे पास आ गया शुभ कर्म वो है दुध फुन सुरत समायण सुरती दी आदत सुरती दा अभ्यास एक ऐसा जाग है जिहड़ा तुसी लगा दो। हर वेले अपनी सुरती दी सुरत रखो कि सुरती की कर रही है सुरती की देख रही है सुरती की सोच रही है सुरती दी सुरत रखो ध्यान दा ध्यान रखो ए दो गल्लां याद रखो सुरती दी सुरत रखो ए किवें होएगा। हुण लंगर छकदे हो ते लंगर असीं हत्थां नाल छक रहे हां दंदां नाल चबा रहे हां पर सुरती नाल की कर रहे हैं सुरती कित्थे है नाल दी नाल भी कम कर लो लंगर मैं छक रहे हां सुरती कित्थे है ते जे सुरती उत्थे लंगर नहीं छक रही ते सुरती नू वापस ले आओ कि सुरती भी उत्थे ही प्रेजेंट होवे जिथे तुसी बैठे हो जिथे लंगर छक रहे हो ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो उसनू मूंह च पा रहे हो उसनू चबा रहे हो। सुरती शुड बी पार्ट ऑफ एवरीथिंग बट वेन वी डू थिंग्स वी आर एबसेंट असी खाना खा रहे होंने हाँ सुरती करके असी कितने होर होंने हाँ प्रेजेंट नहीं होंगे। सुरती का अभ्यास इस तरह करना है हर चीज दे विच सुरत नू उत्थे प्रेजेंट रखना है सुरती दे उत्ते सुरत रखनी है। इशनान कर रहे हो तो सुरती नू देखना है तो सुरत कित्थे है इशनान ही कर रही है जां कुछ और कर रही सैर कर रहे हो उदो सुरती नू देखना है कि सुरती सैर ही कर रही है जां कितने होर है। सैर असी सिंगापुर च कर रहे होइए तो सुरती करके इंडिया च तुरे फिरते होइए सुरती भी उत्थे ही होवे यह है सुरती का अभ्यास। यानी कुछ भी करना है उस दे विच
ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਉਸਨੂੰ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ। ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ। ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ। ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ, ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕੇ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ
मन दे उत्ते निगाह रखनी है, थॉट्स दे उत्ते निगाह रखनी है, थॉट्स दे उत्ते सवार रहना है। तीसरी गल सुरती दा जाग लगाना है। दुद्ध वर्गे कर्म करने हैं, निर्मल पवित्र इतने अच्छे कर्म करने हैं कि उन्होंने कंपेयर किया जा सके दुद्ध वर्ग, और फिर उस दुद्ध नु सुरती दा जाग लगाना है। सुरती दा जाग लगाना है, सुरती दा अभ्यास करना है। इशनान करन वेले सुरती किते है, बिस्तरे उते लेटे पए हो सुरती किते है, खाना खा रहे हो सुरती किते है, कार चला रहे हो सुरती किते है, सैर कर रहे हो सुरती किते है। जिसने सुरती दा अभ्यास करना शुरू करता उसने इसनु कंटीन्यूसली हर वक्त करना है। उस दे विच कोई फिर जो है वो टाइम अजिहा नहीं कि हुण ना कीता जाए। दिस इज ऑन गोइंग थिंग। सुरती दा अभ्यास हर वेले करना है। सुरती दा अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उससे ही सुरती दे विच वो वाहिगुरु जी की जो जोत है उसने आना शुरू हो जाना है। उन ज्यादा समा नहीं है, इस करके कीर्तन की जो विचारां की लड़ी आज इत्थे संपूर्ण हुंदी है। जो टॉपिक आरंभ होया सी उसनु अज इत्थे महाराज जी की बख्शिश दे नाल असी कंप्लीट कर रहे हैं। और इन्हां विचारां नू आप अपने अभ्यास दे विच लियाओ, सुरती की साधना करो, और रोजाना अपने अपने जीवन दे विच कोई टाइम जरूर कमिट कर लो। सवेरे सूट करता है जा रात नू सूटेबल है जा दुपहरे, पर एक टाइम ऐसा होवे जो तुहाडा सिर्फ अपने वास्ते होवे। उस वक्त दे विच रोजाना वाहिगुरु शब्द का अभ्यास जो है वो नितनेम दे नाल करना है, और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके, गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हन तो गुटकियां हाथ तो पढ़ लिया जाए। तो इस तरह अपने मन नू हर वक्त किसी दायरे दे विच रखना है। तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा, और उस सरोवर दे विच आत्मिक फुल खिलणगे, और उसकी जो जीवन की यात्रा सफल हो जाएगी। फूल चुक दिखेवा। वाहेगुरु जी का खालसा, वाहेगुरु जी की।

करते हो।

ब्राह्मण मूर्त

ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਆਈ ਰਿਸੀਵ ਆਲ ਦਾ ਜੋਇਜ਼ ਆਫ ਲਾਈਫ ਇਫ ਹਿਮ ਆਈ ਰਿਸੀਵ ਐਂਡ ਮਾਈ ਲਾਈਫ ਹਿਜ਼ ਪ੍ਰੈਸ਼ਸ ਗਿਫਟ ਬਿਕਮਸ ਬਲੈਸਡ ਇਫ ਆਈ ਰਿਸਾਈਟ ਦ ਟਰੂ ਵਰਡ ਹੀ ਹੂ ਇਜ ਡੈਸਟਿਨਡ ਐਂਟਰਸ ਦ ਲਾਰਡਸ ਕੈਸਲ ਥਰੂ ਦ ਗੁਰੂਜ਼ ਗ੍ਰੇਸ ਮਾਈਂਡ ਯੂ ਮਾਈ ਮਾਈਂਡ ਦ ਵਨ ਐਂਡ ਵਨ ਅਲੋਨ Without him, all else is waste, illusion, maya, and false love. One enjoys myriads of joys, one is a king if the Lord's grace be upon him.

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਵਿੱਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ। ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿੱਚ, ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਵੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿੱਚ। ਤੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ ਸ੍ਰੀ ਰਾਗ ਤੋਂ। ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹੰਸ ਸੁਰ ਧਨਾਸਰੀ ਏ ਜੈਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ ਬਲਾਵਲ ਗਾਉਂਡ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰੰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਅਤ ਪ੍ਰੀਤਮ ਮਨ ਮੋਹਣਾ ਘੱਟ ਸੋਹਣਾ ਪ੍ਰਾਨ ਅਧਾਰਾ ਰਾਮ। ਇਹ ਰਾਗ ਬਿਹਾਗੜਾ ਦਾ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਰਾਗ ਵੀ ਬਿਹਾਗੜਾ ਹੀ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਬੰਦਿਸ਼ ਰੀਤ ਜੋ ਹੈ ਪੁਰਾਤਨ ਮਾਨਯੋਗ ਸਤਿਕਾਰਯੋਗ ਸਾਡੇ ਪਿਤਾ ਜੀ ਗਾਇਨ ਕਰਦੇ ਨੇ, ਤੋ ਆਓ ਇਸ ਰੀਤ

ਕਰੇ ਜੜ ਸੰਗ ਅਨੂਪ ਤੰਗ ਸੁਰੰਗ ਸਵਾਰ ਕੋਟ ਤੋਂ ਰੰਗ ਕੋ ਰੰਗ ਸੈ ਕੂਦਤ ਪਾਉਣ ਕੇ ਗੌਨ ਕੋ ਜਾਤ ਨੇ ਭਾਰੀ ਪੁਜਾਨ ਕੇ ਭੂਪ ਬਲੀ ਮਿਦ ਨਿਆਵਤ ਸੀਸ ਨਾ ਜਾਤ ਵਿਚਾਰ ਇੱਥੇ ਬੈ ਤੋ ਕਹਾ ਵੈ ਭੂਪਤ ਅੰਤ ਕੋ ਨੰਗ

ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਝ, ਜੋਰੀ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿਕ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ, ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੇ, ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ, ਮੀਰਾਂ ਦਾਨਾ ਦਿਲ ਸੋਚ।

0: अजना राम बनाई।
1: जैसे जलते बुदबुदा, तुझे बिन सैनी

0: नरक होना पाओ उठाओ,
1: नरक होना पाओ उठाओ, शब रोज गश

ਗੁਰਨਬ ਜਨਮ ਚਿਰੰਕਾਲ ਪਾਇਓ ਜਾਤਿਓ ਕੌਤੀ ਬਦਲਾ ਕਾਥੂ ਕੋ ਗਾਹਕ ਆਇਓ ਲਾਦਿਓ ਕਲ ਬਿਰਖ ਜਿਬਾ ਆਇਓ ਲਾਭ ਲੱਭਣ ਕੇ ਤਾਈ ਆਇਓ ਲਾਭ ਲੱਭਣ ਕੇ ਤਾਈ।

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ। ਆਜ ਤੂੰ ਹੀ ਜੱਗ ਵੀਰ, ਤੂੰ ਹੀ ਨਿਸ਼ਾਨੀ ਜੀਤ ਕੀ। ਇਹ ਜੋ ਸ਼ਸਤਰ ਹੈ, ਜੋ ਸ਼ਸਤਰ ਦਾ ਖਿਲਾੜੀ ਹੈ, ਸ਼ਸਤਰ ਦਾ ਪੁਜਾਰੀ ਹੈ, ਸ਼ਸਤਰ ਦੀ ਜੋ ਪੂਜਾ ਕਰਦਾ ਹੈ ਔਰ ਸ਼ਸਤਰ ਨੂੰ ਚਲਾਉਣਾ ਜਾਣਦਾ ਹੈ, ਉਸ ਦੀ ਜੰਗ ਵਿੱਚ ਹਾਰ ਨਹੀਂ ਹੋ ਸਕਦੀ ਔਰ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਉਸ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ। ਔਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਦੱਸੀ, ਉਹਨਾਂ ਕਿਹਾ ਮੈਂ ਸਿੰਘਾਂ ਨੂੰ ਪੰਜ ਪ੍ਰਕਾਰ ਦੀ ਰਹਿਤ ਦਿੱਤੀ ਹੈ ਤੇ ਰਹਿਤ ਦੇ ਨਾਲ ਪੰਜ ਸ਼ਸਤਰ ਵੀ ਦਿੱਤੇ। ਉਹ ਰਹਿਤ ਕੀ ਹੈ ਔਰ ਸ਼ਸਤਰ ਕੀ ਨੇ, ਉਹਨਾਂ ਦੀ ਮੁੱਖ ਵਾਕ ਬਾਣੀ ਤੁਸੀਂ ਸ਼ਰਵਣ ਕਰੋ। ਗੁਰੂ ਸਾਹਿਬ

ਜਿਸਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫ ਕਾਫ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ। ਧਿਆਨ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ ਜੋ ਮੇਰਾ ਪੁੱਤਰ ਹੈ ਉਸਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ ਪੰਜ ਹਰਫ ਕਾਫ ਨਿਸ਼ਾਨ ਹੈ ਮੇਰੇ ਸਿੰਘ ਦਾ ਧਿਆਨ ਦੇਣਾ ਨਿਸ਼ਾਨ।

ਨਿਸ਼ਾਨੇ ਸਿੱਖੀ ਈ ਪੰਜ ਹਰਕਾਬ ਹਰ ਜਿਤਨਾ ਬਾਸੁਦ ਈ ਪੰਜ ਵਾਕ ਕੜਾ ਕੱਛ ਤਾਰ ਤੋਂ ਤੰਘਾ ਪਿਤਾ ਬਿਲਾ ਕੇਸ ਹਿੱਚ ਅਸ਼ਟ ਜੁਮਲਾ ਨਿਸ਼ਾਨ ਕੇਸ ਰੱਖੇ ਹੋਏ ਹੋਣ ਕੜਾ ਪਾਇਆ ਹੋਵੇ ਤੇ ਸ਼ਹਿਰਾ ਹੋਵੇ ਜੇ ਕੋਲ ਕਿਰਪਾਨ ਨਹੀਂ ਤੇ ਫਿਰ ਵੀ ਪ੍ਰਵਾਨ ਨਹੀਂ ਉਹ ਫਿਰ ਵੀ ਕਿਤੇ ਨਾ ਕਿਤੇ ਮਾਰ ਖਾਈ ਜਾਏਗਾ ਇਸ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਸ਼ਸਤਰ ਵੀ ਸਿੰਘਾਂ ਮੈਂ ਤੈਨੂੰ ਦਿੱਤੇ ਤੈਨੂੰ ਲਾਇਸੈਂਸ ਦੀ ਲੋੜ ਨਹੀਂ ਜੇ ਤੂੰ ਮੇਰਾ ਪੁੱਤਰ ਬਣਨਾ ਨਾ ਤੇ ਸਿਰ ਪਹਿਲਾਂ ਤਲੀ ਤੇ ਧਰ ਲੈ ਜੇ ਮਰਨੋਂ ਡਰਨਾ ਹੀ ਫਿਰ ਤੂੰ ਮੇਰਾ ਨਹੀਂ ਖਵਾ ਸਕਦਾ ਮੈਂ ਆਪਣੇ ਪੁੱਤਰ ਸ਼ਹੀਦ ਕਰਵਾ ਦਿੱਤੇ ਪਿਤਾ ਵੀ ਮਾਤਾ ਵੀ ਆਪਣਾ ਆਪ ਵੀ ਬਲੀਦਾਨ ਦੇ ਦਿੱਤਾ ਔਰ ਜਿਹੜਾ ਮੇਰਾ ਬਣੇਗਾ ਉਹਨੂੰ ਵੀ ਇਸ ਤਰ੍ਹਾਂ ਹੀ ਕਰਨਾ ਪਏਗਾ ਉਹਨੂੰ ਪੁੱਤਰ ਨਹੀਂ ਬਚਾਉਣੇ ਚਾਹੀਦੇ ਮਾਤਾ ਪਿਤਾ ਵੀ ਉਸ ਨੂੰ ਕੁਰਬਾਨ ਔਰ ਆਪਣਾ ਆਪ ਵੀ ਸਦਾ ਬਲੀਦਾਨ ਲਈ ਤਿਆਰ ਰੱਖਣਾ ਚਾਹੀਦਾ ਡਰਨਾ ਜਿਹੜਾ ਹੈ ਉਹ ਮੇਰੇ ਸਿੰਘ ਦੇ ਹਿੱਸੇ ਨਹੀਂ ਆਇਆ ਜੇ ਡਰੋਗੇ ਤੇ ਰਿਵਾਲਵਰ ਰੱਖਾਂਗੇ ਫੜੇ ਜਾਗੇ ਬੰਦੂਕ ਰੱਖਾਂਗੇ ਫੜੇ ਜਾ ਫਿਰ ਤੁਸੀਂ ਮੇਰੇ ਸਿੰਘ ਨਹੀਂ ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਡਹੇ ਬਿਤਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪਰਤੀ ਉਹ ਰੀਤ ਜਿਹੜੀ ਹੈ ਸਿੰਘਾਂ ਦੀ ਰੀਤ ਉਹ ਕੀ ਹੈ ਧਿਆਨ ਦਿਓ ਪੰਜ ਸ਼ਸਤ

ਨਿਹਾਲਿਆ ਜਿਨ ਕਰ ਉਪਦੇਸ਼ ਗਿਆਨ ਅਜੰਦੀਆਂ ਨਿਗੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਇਆ ਸਤਿਗੁਰੂ ਹੈ ਮੋਇ ਥਾਲ ਲੇਕਿਨ ਵਿਚਾਰਿਆ ਕਰ ਕਿਰਪਾ ਪਾਉਂਦਾ।

ਬੰਦਾ ਚੰਗਾ ਆਪਣਾ ਆਪ ਇਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦੱਸੇ ਖਰਾ ਡਰਾਵਣਾ ਕਰ ਉੱਠਣਾ ਪੁੱਛੋ

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨ ਚੰਦਿਆ ਸੋ ਪਰ ਪਾਏ ਸੀ। ਤਾਂ ਦਰਗੇ ਕੋਈ

ਆਪੇ ਹੀ ਨਗਰੀ ਹੇਠ ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ। ਵਟੋ ਵਡਾ ਵਡਮੇਲੀ ਸਿਰੇ ਸਿਰ ਧੰਦੇ ਲਾਏਗਾ, ਨਗਰ ਮੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏ।

ਅਰਬ ਸਵਾਰਿਆ, ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਸਾਰਿਆ, ਚੀਜ਼ ਕਲਮਨ ਪਾਉਂਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਿਹਨਤ ਮਰਨ ਉਸਾਰਿਆ, ਜਰ ਆਈ ਜੋ ਬਨੂ ਹਾਰਿਆ।

ਵੱਡਾ ਕਰ ਸਲਾਈਏ ਜੀ ਸੁਚ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਆ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਮਿੰਟ।

ਆਪ ਪਵਾ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾ ਰਹਿਣਾ ਨਾਹੀ ਐਤ ਜਗਤਾਂ ਕਾਇਤ ਕਰ ਵੰਡੀਏ, ਬੰਦਾ ਕਿਸੇ ਨਾ ਲੱਖ ਰਿਓ ਦੂਜੀਏ ਮੋਹ ਨਾ।

ਕਲਾਪ ਹੀ ਕਰਨਾ ਕਿਉਂ ਕਲਾਪ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਤੋ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਸ।

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਵਿਧਾਉਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਮਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ।

ਕਾ ਕੇ ਪਾਰਾਵਾਰ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਵਸਿਆ ਆਪ ਕਰਾਏ ਕਰਿਆ ਹੁਣ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆਪ ਤੁਸੀਂ ਕਰਨੀ ਸਾ।

এই ভাঙ্গ জিসনে এই মন মঙ্গ লি হ্যাঁ সারিয়া মঙ্গা পূর্ণ মঙ্গ নানক কো ব্রহ মায়া কর সচ দেও কিউকি সচ সদা রহন বালি কূড় কে খুটে নানকা কূড় নে মুক যায় ਕੂੜੇ ਪਦਾਰਥਾਂ ਨੇ ਵੀ ਨਹੀਂ ਰਹੇ ਤੋ ਇਸ ਵਾਸਤੇ ਨਾਨਕ ਕੂੜ ਵੀ ਖੁੱਟੇ ਨਾਨਕਾ ਔੜਕ ਸੱਚ ਤੋ ਸਿੱਖ ਦੀ ਅਰਦਾਸ ਪਾਤਸ਼ਾਹ ਮੈਨੂੰ ਸੱਚੀ ਵਸਤ ਜਿਹੜਾ ਸੱਚ ਨਾਲ ਜੁੜ ਗਏ ਉਸਦਾ ਜੀਵਨ ਵੀ ਸੱਚਾ ਉਸਦੇ ਕਰਮ ਵੀ ਸੱਚੇ ਜਿਸਦੇ ਕਰਮ ਸੱਚੇ ਨੇ ਉਸ ਇਨਸਾਨ ਨੂੰ ਦੁਨੀਆ ਸਤਿਕਾਰ ਹਾਂਜੀ ਰਸਤੇ ਚੰਗੇ ਰਸਤੇ ਤੇ ਸੱਚੇ ਮਾਰਗ ਤੇ ਚੱਲਣ ਵਾਲਾ ਇਨਸਾਨ ਸੱਚੇ ਕਰਮ ਕਰਨ ਵਾਲੇ ਨੂੰ ਹਜ਼ੂਰ ਫਰਮਾਉਂਦੇ ਨੇ ਸੱਚੇ ਮਾਰਗ ਚੱਲਦੇ ਹਾਂ ਪੁਸ਼ਤ ਕਰੇ ਸੱਚ ਜਿਹੜਾ ਸੱਚ ਪਿਆ ਬੋਲਦਾ ਉਹ ਦੁੱਧ ਪਿਆ ਜਿਹੜਾ ਝੂਠ ਪਿਆ ਬੋਲਦਾ ਉਹ ਜ਼ਹਿਰ ਪਿਆ ਸੱਚ ਬੋਲਣ ਜਿਹੜਾ ਪੁੰਨ ਕੋਈ ਨਹੀਂ ਝੂਠ ਬੋਲਣ ਜਿਹੜਾ ਪਾਪ ਸੱਚ ਪੁਰਾਣਾ ਨਾਮ ਨਾਮ ਹੈ ਉਹ ਸੱਚ ਕੀ ਹੈ ਉਸ ਵਾਹਿਗੁਰੂ ਦਾ ਨਾਮ ਉਸ ਵਾਹਿਗੁਰੂ ਦਾ ਪਵਿੱਤਰ ਨਾਮ ਨਾਮ ਕੀ ਵਾਹਿਗੁਰੂ ਜਿਸ ਨਾਮ ਨੇ ਉਸ ਨਾਮੀ ਦੀ ਪ੍ਰਾਪਤੀ ਕਰਾਉਣੀ ਉਹ ਨਾਮ ਕਿਹੜਾ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਬ ਹਮੇ ਵਾਹਿਗੁਰੂ ਗੁਰਮੰਤਰ ਹੈ ਜਬ ਹਮੇ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਸਾਧਨ ਵਾਹਿਗੁਰੂ ਨੂੰ ਜਿਸ ਤਰ੍ਹਾਂ ਅੰਬ ਦਾ ਬੂਟਾ ਉਹਦਾ ਨਾਮ ਵੀ ਅੰਬ ਔਰ ਜਿਹੜਾ ਉਸਦੇ ਉੱਤੇ ਫਲ ਲੱਗਾ ਹੈ ਉਹਦਾ ਨਾਮ ਵੀ ਅੰਬ ਔਰ ਸਾਨੂੰ ਕਿਹੜਾ ਅੰਬ ਚਾਹੀਦਾ ਫਲ ਤੋ ਫਲ ਦੀ ਪ੍ਰਾਪਤੀ ਵਾਸਤੇ ਪਹਿਲਾਂ ਅੰਬ ਬੂਟਾ ਲੱਗਾ ਫਿਰ ਉਹਦੀ ਰਾਖੀ ਕਰਨੀ ਉਹਦੀ ਸੰਭਾਲ ਕਰਨੀ ਪੈ ਤਾਂ ਫਿਰ ਸਾਨੂੰ ਜਿਹੜਾ ਅੰਬ ਫਲ ਹੈ ਉਹ ਪ੍ਰਾਪਤ ਇਸੇ ਤਰ੍ਹਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਇਹ ਵਾਹਿਗੁਰੂ ਸ਼ਬਦ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਮ ਇਹ ਗੁਰੂ ਦਾ ਮੰਤਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਚਨ ਕਰਦੇ ਸਨ ਬਾਈ ਇਹ ਗੁਰਮੰਤਰ ਜੋ ਵਾਹਿਗੁਰੂ ਹੈ ਇਹ ਦਰਗਾਹੀ ਟਿਕਟ ਦੁਨਿਆਵੀ ਸਫ਼ਰ ਕਰਨਾ ਹੋਵੇ ਤਾਂ ਵੀ ਟਿਕਟ ਦੀ ਲੋੜ ਟਿਕਟ ਤੋਂ ਬਗੈਰ ਸਫ਼ਰ ਨਹੀਂ ਹੋ ਸਕਦਾ ਉਹ ਇਸੇ ਤਰ੍ਹਾਂ ਉਸ ਦਰਗਾਹ ਵਿੱਚ ਜਾਣ ਵਾਸਤੇ ਮਾਲਕ ਤੱਕ ਪਹੁੰਚਣ ਵਾਸਤੇ ਪਲੀਜ਼ ਸਾਨੂੰ ਟਿਕਟ ਚਾਹੀਦੀ ਇੱਕ ਦਿਨ ਵਸਤੀ ਰਸਤੀ ਦੁਨੀਆਂ ਨੂੰ ਛੱਡ ਕੇ ਪੁੱਤਰ ਧੀਆਂ ਨੂੰ ਤਿਆਗ ਕੇ ਕਿਸੇ ਲੰਬੇ ਪੈਂਡੇ ਇਨਸਾਨ ਨੇ ਕਿਸੇ ਨੇ ਪੁੱਛਿਆ ਮਹਾਰਾਜ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਲਾ ਇਹ ਦੱਸੋ ਭਾਈ ਜਿਸ ਰਸਤੇ ਤੇ ਇੱਕ ਦਿਨ ਇਨਸਾਨ ਵੀ ਤੁਰਨਾ ਹੈ ਮਹਾਰਾਜ ਪਤਾ ਦੱਸੋ ਕਿਤਨੇ ਮੀਲ ਉਸਦੇ ਉਹ ਕਿੰਨੇ ਦਰਿਆ ਵੀ ਸਭ ਬਾਂਬੇ ਜਾਣਾ ਮੀਲਾਂ ਦਾ ਪਤਾ
नहीं भी पता भी इतने समय के बाद पहुंच गए। थोड़े जे मीलों वास्ते इंसान टिकट भी खरीदता है, सीट भी बुक कराता है, कपड़े भी नाल ले लैंदा है, बिस्तरा भी रस्ते विच टेलीग्राम भी दे देता है दोस्तों को, मैं फलान ट्रेन से आ रहा मेरे को स्टेशन से। थोड़े जे सब हजूर कहते ने कि दिन तू लंबे पेंडे महाराज किन्ने मील है, तो हजूर फरमाओ दे

ਹਰੀ ਦਾ ਤਾਂ ਦਰਗਾਹ ਹੀ ਟਿਕਟ ਗੁਰਮੰਤਰ ਦੀ ਟਿਕਟ ਤੇਰੇ ਕੋਲ ਹੋਵੇਗੀ ਤਾਂ ਇਹ ਗੁਰਮੰਤਰ ਤੈਨੂੰ ਉਸ ਗੁਰੂ ਉਸ ਵਾਹਿਗੁਰੂ ਦੀ ਪਹਿਚਾਣ ਕਰਾ ਨਾਲ ਪਛਾਣ ਜੈ ਮਹਾ ਭਿਆਨ ਤਪਤ ਕੋ ਅਜੂਰ ਕਹਿੰਦੇ ਨੂੰ ਉਸ ਰਸਤੇ ਤੇ ਜਿੱਥੇ ਬੜਾ ਓਪਰਾ ਜਿਹਾ ਰਸਤਾ ਹੈ ਉੱਥੇ ਉਹ ਗਰਮੀ ਵੀ ਬਣ ਆਮ ਕਹਿੰਦੇ ਗਰਮੀ ਇੱਥੇ ਗਰਮੀ ਹੋਵੇ ਅਸੀਂ ਕਿਹ ਉਪਰਾ ਦਿੱਤਾ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧ ਇੱਕੋ ਸਾਧ ਜੇ ਮਾਂ ਭਿਆਨ ਤਪਤ ਕੋ ਨਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ

ਅੱਠਵੇਂ ਹੁਕਮ ਨੂੰ ਸੰਪੂਰਨ ਜਾਤੀ ਦਾ ਰਾਗ ਹੈ ਤੇ ਇਹਦਾ ਵਾਦੀ ਸੰਵਾਦੀ ਕੁਛ ਲੋਕ ਮਾਂ ਤੇ ਸਾਮਨ ਦੇ ਤੇ ਕਈ ਧਾਰ ਤੇ ਗੰਧਾਰ ਨੂੰ ਵਾਦੀ ਸੰਵਾਦੀ ਮੰਨਦੇ ਹਨ। ਲੇਕਿਨ ਇਹਦੇ ਗਾਣ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੜੇਗਾ। ਚਾਲ ਇਹਦੀ ਕੋਈ ਹੋਵੇਗੀ, ਵਾਦੀ ਸੰਵਾਦੀ ਭਾਵੇਂ ਮਾਂ ਸਾ ਹੋਵੇ ਭਾਵੇਂ ਧਾਰ ਤੇ ਗਾਂ ਹੋਵੇ।